ਹਰ ਜੁਗ ਜੁਗ ਭਗਤੂ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੀ ਹਰ ਨਾਖਸ ਦੁਸ਼ਟ ਹਰ ਮਾਰਿਆ ਪ੍ਰਹਲਾਦ

ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ।

ਜਾ ਅਵਰ ਨ ਕੋਈ, ਤੂੰ ਕਰ ਕਰ ਵੇਖੈ ਜਾਣੈ ਸੋਈ, ਜਨ ਨਾਨਕ ਗੁਰਮੁਖ ਪ੍ਰਗਟ ਹੋਇ। ਆਸਾ ਮਹੱਲਾ ਪਹਿਲਾ, ਤੇਤ

ਪੂਰਕ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾ

ਸਾਧ ਸੰਗਤ ਭਜ ਕੇ ਵਲਨਾਮ ਸਰਨਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨ ਕਮਾਇਆ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ, ਤਵ ਚਰਨਨ ਮਨ ਰਹਿ ਹਮਾਰਾ, ਅਪਣਾ ਜਾਨ ਕਰੋ ਪ੍ਰਤਪਾਰਾ, ਹਮਰੇ ਦੁਸ਼ਟ ਸਭੈ

ਕਹਿ ਪਿਆਸਾ ਤੁਮਹੈ ਛਾੜ ਕੋਈ ਅਵਰ ਨਾ ਧਿਆਉਂ ਜੋ ਬਰ ਚਾਹੋ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੀ ਤਾਰੀ ਹੈ ਚੁਨ ਚੁਨ ਸਤਰ ਹਮਾਰੀ ਮਾਰੀ ਹੈ ਆਪ ਹਾਥ ਦੈ ਮੁਝੈ ਉਬਰੀਐ ਮਰਨ ਕਾਲ ਕਾ ਤ੍ਰਾਸ ਨਿਵਰੀਐ ਪੂਜੋ ਸਦਾ ਹਮਾਰੀ ਪੱਛਾ ਸ੍ਰੀ ਅਸ ਧੁਜੂ ਕਰੇ ਹੋ ਰੱਛਾ।

ਪਿੰਡ ਅਨਾਦ ਅਸੰਭ ਤਾਕਾ ਮੂੜ ਉਚਾਰਕ ਭੇਦਾ ਜਾ ਕੋ ਭੇਵ ਨ ਪਾਵਤ ਬੇਦਾ ਆਕੋ ਕਰ ਪਾਹਨ ਅਨੁਮਾਨਤ ਮਹਾਮੂੜ ਕਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨਹਿ ਭੇਵ ਆਪ ਆਪਣੀ ਬੁੱਧ ਹੈ ਜੇਤੀ ਪਰਨਤ ਭਿੰਨ ਭਿੰਨ ਤੁਰੇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਿਹ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਕ ਭਇਉ ਰਾਵ ਕਹੀ ਭੂਪਾ ਅੰਡਜ ਜੇਰ ਜਸੇਤ ਜਕੀਨੀ ਉਤ ਭੁਜ ਖਾਨ ਬਹੁਰ ਰਚਦੀਨੀ ਕਹੂੰ ਫੂਲ ਰਾਜਾ ਹੋਵੇ ਬੈਠਾ ਕਹੂੰ ਸਿਮਟ ਭਇਉ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸੋਯਮ ਭਵ ਆਬ ਰੱਛਾ ਮੇਰੀ ਤੁਮ ਕਰੋ ਸਿੱਖ ਉਬਾਰ ਅਸਿੱਖ ਸੰਘਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੂਰਨ ਘਾਤਾ ਜੇ ਅਸ ਤੁਜ ਤਵ ਸਰਣੀ ਪਰੇ ਤਿਨਕੇ ਦੁਸ਼ਟ ਦੁਖ ਤਹਵੈ ਮਰੇ ਪੁਰਖ ਜਵਨ

ਮਹਿ ਐ ਰੱਛਾ ਹੋਏ ਤਾਹੇ ਸਭ ਕਾਲਾ ਦੁਸ਼ਟ ਅਰਿਸ਼ਟ ਟਰੈ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰਿਹੂ ਤਾਕੇ ਤਾਪ ਤਨਿਕ ਮਹਿ ਹਰਿਹੂ ਰਿੱਧ ਸਿੱਧ ਘਰ ਮੂੰਹ ਸਭ ਹੋਈ ਦੁਸ਼ਟ ਛਾਹ ਛਵ ਸਕੈ ਨ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸਤੇ ਤਾਹੇ ਉਬਾਰਾ।

ਜਿਨ ਭੁੱਖਾ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆ, ਸਦਾ ਕੁਰਬਾਨ

ਬਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀ

ਸਦਾ ਕੁਰਬਾਨੀ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨੋ ਨਿਦਿਆ ਦੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਣਜੁੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੱਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾ ਸਵਸਤ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚ ਧਿਆ ਵਿੱਚ ਤਾਵਨ ਕਾ ਸਦਕਾ ਸਰਬ ਸੁਖ ਕੋ ਜਹਾਜਾ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇ ਫਤਿਹ ਬਿਰਧ ਕੀ ਪੈਚ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੁੱਕਿਆਂ ਝੰਡੇ ਵੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਰਨੀ ਮੈਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾ ਅਰਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਨਿਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਵਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨੁਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰਜੋੜ ਕਰੂੰ ਅਰਦਾਸ ਤੁਦ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਸ਼ਾਮਾਂ ਦੇ ਦੀਵਾਨਾਂ ਦੀ ਆਰੰਭਤਾ ਹੋਈ ਸੰਗਤੀ ਰੂਪ ਵਿੱਚ ਸੰਪੂਰਨ ਸੁਖਮਣੀ ਸਾਹਿਬ ਜੀ ਦੇ ਜਾਪ ਹੋਏ ਨੇ ਸੰਧਿਆ ਵਕਤ ਦਾ ਸਮਾਂ ਜਾਣ ਕੇ ਸੌਦਾ ਰਹਿਰਾ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੋਂ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤਰਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਵਲ ਪਿਟਾਵਾਂ ਦਰ ਪ੍ਰਵਾਨ

ਸਭਨਾਂ ਨੂੰ ਦਰੋ ਕਰੋ ਨਾਮ ਦਾਨ ਗੁਰ ਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬਿੰਦ ਸੰਗਤਾਂ ਦੂਰ ਦੁਰਾਡੇ ਬਿੱਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦੇ ਆ ਬਿਰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੱਖਾਂ ਵਾਸਤੇ ਆਨਲਾਈਨ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਲਈ ਸਭਨਾਂ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀ ਆਪ ਜੀ ਦੀਆਂ ਬਖਸ਼ਿਆ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕੇ ਆਪ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਰਤਾਰਤ ਕਰੋ ਜੀ ਅਤੇ ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਦੀ ਆਗਿਆ ਬਖਸ਼ਿਸ਼ ਕਰੋ ਮਹਾਰਾਜ ਜੀ ਸੇ ਗੁਰਮੁਖ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਅਗਿਆ ਭਹੀ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾ ਕੀ ਜੋ

ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਪੰਜਵਾਂ, ਘਰ ਦੂਜਾ, ਮਾਤ ਗਰਭ ਮਹਿ ਆਪਣ ਸਿਮਰਨ ਦੇ, ਤਹਿ ਤੁਮ ਰਾਖਣ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦੇ ਸਮੇਂ ਆਪ ਸੰਗਤਾਂ ਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿਰ ਸਾਹਿਬ ਦੇ ਜਪ ਸਰਵਣ ਕੀਤੇ ਨੇ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰੂ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ ਜੀਓ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ, ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ। ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਸੇਵਾ ਵਿੱਚ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਦ ਦੀ ਮਾਇਆ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ, ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜੋਤੀ ਜੋਤ ਦਿਹਾੜਾ ਆ ਰਿਹਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਸਟੋਕਟਨ ਗੁਰੂ ਘਰ ਦੇ ਵਿੱਚ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ ਹੋ ਰਹੇ ਨੇ, ਉਹਦੇ ਵਿੱਚ ਤੁਸੀਂ ਆਪਣੇ ਬੱਚੇ ਨੂੰ ਲਿਜਾ ਸਕਦੇ ਹੋ, ਹਿੱਸਾ ਲੈ ਸਕਦੇ ਹੋ। 23 ਅਕਤੂਬਰ ਨੂੰ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਆ ਰਿਹਾ। 27 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। 3 ਨਵੰਬਰ ਨੂੰ ਗੁਰਤਾ ਗੱਦੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੀ, ਅਤੇ 3 ਨਵੰਬਰ ਨੂੰ ਜੋਤੀ ਜੋਤ ਦਿਹਾੜਾ ਧੰਨ ਗੁਰੂ ਹਰ ਰਾਏ ਸਾਹਿਬ ਮਹਾਰਾਜ ਜੀ ਦਾ ਆ ਰਿਹਾ। 8 ਨਵੰਬਰ ਨੂੰ ਬੰਦੀ ਛੋੜ ਦਿਵਸ ਭਾਵ ਦੀਵਾਲੀ ਦਾ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ, ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀਓ। ਆਓ, ਰਾਤਰੀ ਦੇ ਕੀਰਤਨ ਦਰਬਾਰਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾ ਕੀਰਤਨ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਪ੍ਰਤਪਾਲ ਸਿੰਘ ਜੀ ਰਸੀਲਾ, ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਦਿੱਲੀ ਵਾਲੇ। ਉਹਨਾਂ ਤੋਂ ਬਾਅਦ ਚੱਲ ਰਹੀ ਲੜੀਵਾਰ ਦੀ ਕਥਾ ਜਪਜੀ ਸਾਹਿਬ ਦੀ ਕਥਾ ਕਰ ਰਹੇ ਨੇ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ। ਅਖੀਰਲਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ। 8:30 ਵਜੇ ਤੱਕ ਦੀਵਾਨ ਸਜਣਗੇ, ਜਿਨ੍ਹਾਂ ਕੋਲ ਸਮਾਂ ਹੈ ਜ਼ਰੂਰ ਬੈਠ ਕੇ ਸਰਵਣ ਕਰੀਏ ਜੀਓ। ਗੁਰੂ ਕੇ ਰੰਗ ਚੱਲ ਰਹੇ ਨੇ, ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਬਹੁਤ ਬਹੁਤ ਆਪ ਸੰਗਤਾਂ ਦਾ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਹੋ ਗੁਰੂ ਕੀ ਪਿਆਰੀ ਸਤਸੰਗ ਜੀ, ਹੁਣ ਟਾਈਮ ਹੋਇਆ ਲੜੀਵਾਰ ਕਥਾ ਦਾ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵੀਰ ਸਿੰਘ ਜੀ ਖੁਸ਼ਦਿਲ ਆਪ ਜੀ ਨੂੰ ਕਥਾ ਵਿਚਾਰ ਰਹੇ ਨੇ, ਹਰ ਕਰਨਗੇ ਸੰਗਤਾਂ ਨੇ ਬੜੇ ਪਿਆਰ ਸਤਿਕਾਰ ਨਾਲ ਬੈਠ ਕੇ ਕਥਾ ਨੂੰ ਸਰਵਣ ਕਰਨਾ। ਫੁੱਲਾਂ ਚੁੱਕਾਂ ਦੇਖੀ ਮਾਂ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਧਿਰ ਜੁਲਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਓ ਪਿਆ ਤੋ ਸਰਨੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਇਆਲਾ ਨਾਨਕ ਕਰਕੇ ਗੋਲੇ ਗੁਰਪੁਰਾ ਜਿਨ ਸਿਮਰਿਆ

अनाहत जुग जुग एको वेस। वाहेगुरु जी का खालसा, वाहेगुरु जी की फतेह। परम सम्मान सत्कार योग साध संगत जी, आप जी वडभागी हो जो संध्या दे दीवान दियां हाजरियां भरदियां पंथ प्रसिद्ध गुरु के कीर्तनीय हजूरी रागी जथे पासों गुरबाणी दा रस भिन्ना शब्द कीर्तन आप जी ने सरवन कीता है। शब्द कीर्तन उपरंत जो पावन पवित्र बचना दा पाठ आप जी ने सरवन कीता है, चल रही जप बाणी दी विचार दे दरमियान ए पाक वचन धन धन गुरु नानक सचे पातशाह दे उच्चारण कीते, गुरु ग्रंथ साहिब जी दे मुबारक अंग सत ते दर्ज हन। ए जप बाणी दी तीवी पौड़ी है गुरु प्यारे। आओ कुछ समय लई सब मिलके इन पावन पवित्र बचना दी विचार करिए। कोई भी एक मत बुद्ध दावा नहीं कर सकती कि जो शब्द दी विचार मैं करिया यही सत है। उदा प्रमुख कारण यह है कि सुरती करके असी लोग बहुत गिरे हुए हैं, साड़ियां सुरतां इनियां उचियां नहीं हैं जिन्नी पाक ते पवित्र और सच्ची सुची सुरती नाल ए बाणी सतगुरां दे कोल निरंकार पासों आई है और टिकदी भी उसे सुरती विच है जिथे सत है। इसलिए आओ यतन करिए गुरु के प्यारे हो, क्योंकि आपां यतन ही कर सकते हैं। इथे दावा कोई नहीं है। फिर गुरबाणी दा कथन है, जो बंदा दावा करे विचार करके गुरबाणी दा कीर्तन या गुरबाणी दा पाठ करके दावे नाल शांति नहीं मिलती। दावा करके हमेशा जलन ही प्राप्त होंदी है। गुरवाक है, दावे दाजन होत है। दाजन दा अर्थ है जलन, सड़ांद। दावा नहीं करना चाहिए, यतन करिए, उद्यम करिए, परिश्रम करिए कि सतगुरु गुरु बाबे ने इस पौड़ी अंदर असा जीवां लई की उपदेश कीता। एका माई जुगत व्याई, तीन चेले परवान। एक माई तो इत्थे मुराद है माया। जुगत नाल ओ व्याई प्रसूत होई ते जुगती दी शादी नाल गुरु बाबा बचन करे ने के ओदे घर तीन बेटे पैदा होए। सरल लफज मैं इस्तेमाल करा, परवान प्रतक तीन चेले तीन बेटे। समाज विच आखान इयों बनिया होया
कि वो तीन बेटे केड़े हैं, एक संसारी, एक भंडारी, एक लाए दीवान। पहला है संसारी घरबारी, भाव जीवां दा जन्म देन वाला ब्रह्मा। जिदी ड्यूटी उथानका मिलती है ब्रह्म वलों लाई गई कि तू जीवां नू पैदा कर। पर हे गुरु के प्यारेओ, जदों असी होर बाणी दा फलसफा पढ़ दे सुन दे विचार दे आ, फिर सोचन लई मजबूर होना पैंदा भई इत्थे जिहड़ा रहस गुरु नानक साहिब बयान कर रहे ने ओ साडे समझ विच आ नहीं रहा। गुरु कलगीधर पिता बड़े सरल चौपाई अंदर बचन कर दे, चौपाई साहब काल पाए ब्रह्मा बप तरा। गुरु के प्यारियों बप दा अखरी अर्थ होंदा शरीर। समा पा के कलगीधर पिता गुरुदेव फुरमान कर दे, पता नहीं ब्रह्मा ने किन्नी वरी शरीर धारण किया, एक दो वरी नहीं। दूजी बेनती करा, फिर ब्रह्मा भी एक नहीं, पता नहीं किन्ने ब्रह्मे, उनकी गिनती भी बेअंत है। समा पा के शरीर जिवें आ साडे मनुखां दे शरीर ने, एदा शरीर उन्हें धारण कीता। फिर पंक्ति सरवण करो, काल पाए, काल समय जी इत्थे, ब्रह्मा बप धरा, काल पाए शिव जू अवतरा। अवतारा लफज भी जदों विचारीए घोखीए ते दा भी अर्थ है जन्म लेना। एक वाक है बाणी दा मनुख नू उपदेश कीता है, अवतर आए कहां तुम कीना, राम को नाम न कब हूं लीना। साडा सवणा दा अवतार होया, भाव जन्म होया, अवतार दा अर्थ है जन्म, बप दा अर्थ है शरीर। हुण शरीर दोनों ही अजे तीजे दी विचार बाकी है, तीजे बेटे दी, माया दा पुत्र। ब्रह्मा ने भी शरीर लैके अनेकां वारी इस दुनिया ते आउणा कीता, शिवजी भी कई वारी समा पा के उन्होंने अवतार लिया। काल पाए फिर विष्णु प्रकाशा, विष्णु दा भी समा पा के कई वारी प्रकाश होया। ये तिन्ने लकब जड़े ने तिन्ना दे लई अलग अलग वरते ने गुरु कलगीधर पिता सचे पातशाह ने। हुण थोड़ा ही फलसफा जिन्ना चिर असी वाचदे नहीं उन्ना चिर ए अगमी गहरे तल वाले बचन गुरु नानक सचे पातशाह दे समझने ते समझाउणे बहुत ही औखे ने, बहुत कठिन ने, क्योंकि जिम्मेवारी जो समाज संसार विच उथान का बनी वो ये है कि एक संसारी क्षमा करना, जिवें जिवें गुरबाणी पढ़िए
ਤੇ ਗੁਰਬਾਣੀ ਵਿੱਚ ਤੇ ਵਿਚਾਰ ਇਹ ਆਉਂਦੇ ਨੇ ਜਾਂ ਤਿਸ ਭਾਣਾ ਤਾਂ ਜੰਮਿਆ। ਜੀਵ ਉਦੋਂ ਜਨਮ ਲੈਂਦਾ ਜਦੋਂ ਕਰਤਾਰ ਨੂੰ, ਕਰਤੇ ਨੂੰ, ਨਿਰੰਕਾਰ ਨੂੰ, ਅਕਾਲ ਪੁਰਖ ਨੂੰ, ਪਾਰ ਬ੍ਰਹਮ ਪਰਮੇਸ਼ਰ ਨੂੰ ਭਾਵੇ। ਦੂਜੀ ਬੇਨਤੀ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇ ਇੱਥੋਂ ਤੱਕ ਇਹ ਫਲਸਫਾ ਬਿਆਨ ਕਰਦੇ ਨੇ ਕਿ ਸਾਰੀ ਦੁਨੀਆ ਇੱਕ ਬ੍ਰਹਮ ਵਿੱਚ ਜੀਵ ਰਹੀ ਹੈ। ਮੈਂ ਪਿੱਛੇ ਵੀ ਇੱਕ ਦਿਨ ਜ਼ਿਕਰ ਕਰਨ ਲੱਗਾ ਸੀ, ਪਰ ਅੱਜ ਇਹ ਵਿਚਾਰ ਬਹੁਤ ਢੁਕਦੀ ਹੈ, ਕਰਨੀ ਜ਼ਰੂਰੀ ਹੈ। ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸੇਵਾ ਦੇ ਪੁੰਜ ਇਹ ਬਚਨ ਕਰਦੇ ਕਿ ਮਨੁੱਖਤਾ ਇਨਸਾਨੀਅਤ ਵਿੱਚ ਇਹ ਸਭ ਤੋਂ ਵੱਡਾ ਭੁਲੇਖਾ ਪਰਮ। ਹਰ ਪ੍ਰਾਣੀ ਗਾਲਬਨ ਇਹੀ ਕਹਿੰਦਾ ਕਿ ਮੇਰਾ ਜੀਵਨ, ਮੇਰੀ ਜ਼ਿੰਦਗੀ ਮੇਰੇ ਮਾਤਾ ਪਿਤਾ ਦੀ ਦੇਣ ਹੈ। ਪਰ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਤੇ ਕਪਾਟ ਹੀ ਖੋਲਦੇ ਨੇ। ਸਤਿਗੁਰੂ ਸਮਝਾਉਂਦੇ ਨਹੀਂ ਮਨੁੱਖ, ਨਹੀਂ ਪੁੱਤਰ, ਮਿੱਤਰ, ਇਹ ਤੇਰੀ ਸੋਚ ਸਵੱਛ ਨਹੀਂ ਹੈ, ਦੂਰ ਅੰਦੇਸ਼ੀ ਵਾਲੀ ਨਹੀਂ ਹੈ। ਮਾਤਾ ਪਿਤਾ ਦੇ ਸੰਯੋਗ ਨਾਲ ਕੇਵਲ ਗੁਫਾ ਇੱਕ ਤਿਆਰ ਹੁੰਦੀ ਹੈ ਮਾਂ ਦੇ ਉਦਰ ਵਿੱਚ। ਅਸਲ ਜੀਵਨ ਨਿਰੰਕਾਰ ਬਖਸ਼ਦਾ, ਪਰਮੇਸ਼ਵਰ ਬਖਸ਼ਦਾ। ਕਿਵੇਂ? ਗੁਰਵਾਕ ਹਰ, ਜਿਹਦਾ ਅਰਥ ਸਰਲ ਕਰੀਏ ਰੱਬ, ਜੇ ਇਹਦਾ ਹਰੀ ਅਰਥ ਕਰੀ ਜਾਵਾਂਗੇ ਤੇ ਗੁਰੂ ਕੇ ਪਿਆਰਿਓ ਫਿਰ ਟਪਲਾ ਲੱਗੇਗਾ। ਕਿਉਂ? ਕਿਉਂਕਿ ਕੁਝ ਦੇਵਤਿਆਂ ਦੇ ਨਾਵਾਂ ਨਾਲ ਇਹ ਵੀ ਨਾਮ ਜੁੜਿਆ ਹੈ, ਹਰ ਜੀ, ਹਰੀ। ਇੱਥੇ ਹਰ ਲਫ਼ਜ਼ ਪਰਮਾਤਮਾ ਲਈ ਹੈ ਜੋ ਗੁਰੂ ਅਮਰਦਾਸ ਮਹਾਰਾਜ ਵਰਤਦੇ। ਜੀਓ ਗੁਫਾ ਅੰਦਰ ਰੱਖ ਕੇ, ਜੀਓ ਦਾ ਅਰਥ ਹੈ ਜੀ ਜਿੰਦ, ਜਾਨ। ਉਹ ਜਿਹੜੀ ਗੁਫਾ ਤਿਆਰ ਹੋਈ ਉਹਦੇ ਵਿੱਚ ਸਭ ਤੋਂ ਪਹਿਲਾਂ ਪਰਮੇਸ਼ਰ ਨੇ ਜਿੰਦ ਟਿਕਾਈ। ਇੱਥੋਂ ਸਿੱਧ ਹੁੰਦਾ ਕਿ ਜਿੰਦ ਮਾਂ ਨੇ ਨਹੀਂ ਟਿਕਾਈ। ਗੁਫਾ ਰੂਪੀ ਸਰੀਰ ਦੇ ਵਿੱਚ ਜਿੰਦ ਨਿਰੰਕਾਰ ਨੇ ਰੱਖੀ ਹੈ, ਇਹ ਨਹੀਂ ਭੁੱਲਣਾ। ਪਰਮੇਸ਼ਰ ਨੇ ਰੱਖੀ ਹੈ, ਤੇ ਜੇ ਮਾਂ ਜਾਂ ਪਿਤਾ ਉਸ ਜਿੰਦ ਨੂੰ ਟਿਕਾਉਂਦਾ ਤੇ ਅੱਜ ਵੀ ਅਨੰਤ ਮਾਵਾਂ ਐਸੀਆਂ ਨੇ ਜਿਨ੍ਹਾਂ ਦੇ ਉਧਰ ਤੋਂ ਬੱਚਾ ਜਨਮ ਤੇ ਲੈਂਦਾ ਪਰ ਉਹਦੇ ਸਰੀਰ ਰੂਪੀ ਗੁਫਾ ਵਿੱਚ ਜਾਨ ਜਿੰਦ ਨਹੀਂ ਹੁੰਦੀ। ਇਸ ਲਈ ਕਬੂਲ ਕਰੀਏ ਕਿ ਜਿੰਦ ਟਿਕਾਉਣ ਤੇ ਪਾਉਣ ਵਾਲਾ ਅਕਾਲ ਪੁਰਖ ਨਿਰੰਕਾਰ ਹੈ। ਦੂਜੀ ਦਾਤ ਉਹਨੇ ਦੋ ਦਾਤਾਂ ਦਿੱਤੀਆਂ ਨੇ ਤਾਂ ਇਹ ਜੀਵਨ ਬਣਿਆ ਮੁਕੰਮਲ। ਜੋ ਦੁਨੀਆ ਦੀ ਕੋਈ ਮਾਂ ਤੇ ਬਾਪ ਦੋਨੇ ਦਾਤਾਂ ਨਹੀਂ ਜੀਵ ਮਨੁੱਖ ਨੂੰ ਦੇ ਸਕਦਾ, ਨਾ ਜਿੰਦ ਤੇ ਨਾ ਪ੍ਰਾਣ। ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਣ ਵਜਾਇਆ, ਇਹ ਵਾਜਾ ਹੀ ਵੱਜ ਰਿਹਾ ਨਾ। ਅਸੀਂ ਸਾਹ ਅੰਦਰ ਲਜਾਨੇ ਆ ਫਿਰ ਇਸ ਦਮ ਬਾਹਰ ਆਉਂਦਾ ਤੇ ਦਮ ਦਾ ਜਿਹੜਾ ਦਮਾਮਾ ਹੈ ਨਾ ਆ ਵੱਜ ਰਿਹਾ, ਇਹ ਵੀ ਉਹ ਸਾਕਾਰ ਪੁਰਖ ਨੇ ਵਜਾਇਆ। ਇਹ ਦਮਾ ਦਾ ਪ੍ਰਵਾਹ, ਸੁਵਾਸਾਂ ਦਾ ਪ੍ਰਵਾਹ ਚਲਾਉਣ ਵਾਲਾ ਵੀ ਨਿਰੰਕਾਰ ਹੈ। ਮੈਂ ਨਾਲ ਇਹਨੂੰ
ਇਹ ਬੜਾ ਲੰਬਾ ਫਲਸਫਾ ਹੈ ਜੀ, ਮੈਨੂੰ ਤੁਹਾਡੇ ਚਰਨਾਂ ਚ ਬੇਨਤੀ ਮੇਰੀ, ਨਾਲ ਨਾਲ ਮੈਂ ਇਹ ਥੋੜਾ ਕਵਰ ਕਰੀ ਜਾਵਾਂ। ਇਹ ਹੋਰ ਸੱਚਾਈ ਵਿੱਚ ਇੱਦਾਂ ਇਹਨੂੰ ਬਦਲਿਆ ਜਾ ਸਕਦਾ, ਧਿਆਨ ਮਾਰ ਕੇ ਦੇਖੋ। ਜਦੋਂ ਪ੍ਰਾਣੀ ਨੂੰ ਅਸੀਂ ਕਹਿੰਦੇ ਹਾਂ ਮਰ ਗਿਆ, ਕਾਲ ਵਾਸ ਹੋ ਗਿਆ, ਚਲਾ ਗਿਆ, ਸੰਸਾਰ ਛੱਡ ਗਿਆ, ਕਈ ਲਫ਼ਜ਼ ਵਰਤਦੇ ਆ। ਜਦੋਂ ਪ੍ਰਾਣ ਅਸਵਾਸਾਂ ਦੀ ਹਰਕਤ ਬੰਦ ਹੋ ਜਾਏ ਤੇ ਜਿੰਦ ਜਾਣ ਨਾ ਰਹੇ ਸਰੀਰ ਵਿੱਚ, ਪੜ੍ਹਿਆ ਲਿਖਿਆ ਡਾਕਟਰ ਵੀ ਕਹਿੰਦਾ ਇਹਦੀ ਮੌਤ ਹੋ ਗਈ। ਹੁਣ ਯਾਦ ਰੱਖਣਾ, ਪਰਮਾਤਮਾ ਨੇ ਜਦੋਂ ਇਹ ਜਾਨ ਤੇ ਪ੍ਰਾਣ ਦਿੱਤੇ ਸਨ, ਉਹਨੇ ਸਮਾਂ ਨਿਯਤ ਕੀਤਾ ਸੀ ਭਈ ਇਹ ਦੋਨੇ ਦਾਤਾਂ ਤੈਨੂੰ ਮੈਂ ਇੰਨੇ ਵਕਤ ਲਈ ਦੇ ਰਿਹਾ। ਹੁਣ ਬੰਦਾ ਕਹੇਗਾ ਇਹਦਾ ਕੋਈ ਸਬੂਤ, ਇਹਦਾ ਕੋਈ ਪ੍ਰਮਾਣ, ਤੋ ਦੋ ਪ੍ਰਮਾਣ ਲੈਣੇ ਹੋਣਗੇ। ਪਰਮਾਤਮਾ ਨੇ ਜੋਤ ਤੇ ਪ੍ਰਾਣ ਰੱਖ ਕੇ ਨਾ ਜਿੰਦ ਤੇ ਪ੍ਰਾਣ। ਹੁਣ ਗੁਰਵਾਕ ਹੈ, ਮਾਲਕ ਦੇ ਹੱਥ ਵਿੱਚ ਕਲਮ ਪਕੜੀ ਹੋਈ ਹੈ, ਜਿਹਦੇ ਤੱਕ ਪਹੁੰਚ ਨਹੀਂ ਹੈ ਮਨੁੱਖ ਦੀ, ਉਹ ਅਗੰਮ ਹੈ, ਅਪਹੁੰਚ ਹੈ। ਹੱਥ ਕਲਮ ਕਿਹਦੇ ਹੱਥ ਵਿੱਚ ਹੈ ਜੀ? ਆਗਮ, ਆਗਮ ਭਾਵ ਅਪਹੁੰਚ, ਪਰਮਾਤਮਾ ਦੇ ਹੱਥ ਵਿੱਚ ਪਕੜੀ ਹੋਈ ਹੈ। ਉਹ ਕਲਮ ਨਾਲ ਲਿਖਦਾ ਕੀ ਹੈ ਤੇ ਕਿੱਥੇ ਲਿਖਦਾ, ਸਭ ਗੁਰਬਾਣੀ ਦੱਸ ਰਹੀ ਹੈ। ਹੱਥ ਕਲਮ ਆਗਮ ਮਸਤਕ ਲੇਖਾਵਤੀ, ਆਉਣ ਸਮੇਂ ਜਿੰਦ ਤੇ ਪ੍ਰਾਣ ਦੇ ਕੇ ਪਰਮਾਤਮਾ ਆਪਣੇ ਹੱਥ ਵਿੱਚ ਫੜੀ ਹੋਈ ਕਲਮ ਨਾਲ ਆਉਣ ਵਾਲੇ ਜੀਵ ਦੇ ਮੱਥੇ ਦੇ ਵਿੱਚ ਲਿਖਦਾ। ਕੀ ਲਿਖਦਾ? ਭਾਗ, ਕਿਸਮਤ। ਪਰ ਅਸਲ ਵਿੱਚ ਪਰਮਾਤਮਾ ਉਹ ਸਮਾਂ ਲਿਖਦਾ, ਸਮਾਂ ਜਿਹਨੂੰ ਕੋਈ ਮਿਟਾ ਨਹੀਂ ਸਕਦਾ, ਜਿਹਨੂੰ ਕੋਈ ਬਦਲ ਨਹੀਂ ਸਕਦਾ। ਨਾਨਕ ਲੇਲਾਰ ਲਿਖਿਆ ਸੋਏ, ਲੇਲਾਰ ਵੀ ਮੱਥੇ ਨੂੰ ਕਹਿੰਦੇ ਨੇ, ਮੇਟ ਨਾ ਸਕੈ ਕੋਈ। ਹਾਂ, ਕਲਾ ਧਰੈ ਹਿਰੈ ਸੂਈ, ਉਹ ਆਪਣੀ ਸ਼ਕਤੀ ਇਸਤੇਮਾਲ ਕਰੇ ਤੇ ਭਾਗ, ਕਿਸਮਤ, ਪ੍ਰਾਣ, ਜਿੰਦ ਇਹ ਸਭ ਕੁਝ ਵਿੱਚ ਵਾਧਾ ਵੀ ਕਰ ਸਕਦਾ ਤੇ ਘਾਟਾ ਵੀ ਕਰ ਸਕਦਾ। ਜਿਹਨੇ ਜਿੰਦ ਦਿੱਤੀ ਹੈ, ਪਰ ਬੰਦੇ ਦੇ ਕੁਝ ਕੀਤਿਆਂ ਨਾ ਤੇ ਦਮਾਂ ਦੀ ਗਿਣਤੀ ਘਟਦੀ, ਨਾ ਸਮਾਂ ਹੀ ਘਟਦਾ ਨਾ ਵੱਧਦਾ। ਤਿਲ ਨਹੀਂ ਵਧੇ ਘਟੇ ਨਾ ਘਟਾਏ, ਇਹ ਹੱਸ ਵਿੱਚ ਹੈ ਨਾ, ਸੋਈ ਹੋਏ ਜੇ ਕਰਤੇ ਭਾਵ ਹੈ। ਇਹ ਵਾਧ ਕੱਢ ਹੁੰਦੀ ਹੈ, ਪਰ ਜਦੋਂ ਉਹਨੂੰ ਚੰਗਾ ਲੱਗੇ ਉਹ ਕਰਦਾ, ਉਹੀ ਕਰ ਸਕਦਾ, ਹੋਰ ਨਹੀਂ ਕੋਈ ਕਰ ਸਕਦਾ, ਕੋਈ ਵੀ ਨਹੀਂ, ਇੱਕ ਪਰਮੇਸ਼ਰ। ਨਾਨਕ ਲੇਲਾਰ ਲਿਖਿਆ ਸੋਏ, ਮੇਟ ਨਾ ਸਕੈ ਕੋਏ, ਕਲਾ ਧਰੈ ਹਿਰੈ ਸੂਈ ਏਕ। ਗੁਰੂ ਨਾਨਕ ਸਾਹਿਬ ਕਹਿ ਰਹੇ ਇੱਕ ਤੂੰ ਹੀ ਇਹ ਕੰਮ ਕਰਨ ਵਾਲਾ। ਹੁਣ ਅੱਜ ਗੁਰੂ ਨਾਨਕ ਸਾਹਿਬ ਦੀ ਰਸਨਾ ਦੱਸ ਰਹੀ ਹੈ ਸਾਨੂੰ, ਅਸੀਂ ਸਮਝਣ ਦਾ ਯਤਨ ਕਰ ਲਈਏ ਕਿ ਇੱਕ ਮਾਇਆ। ਹੁਣ ਇਹ ਮਾਇਆ ਬਾਰੇ ਵੀ ਮੈਂ ਥੋੜੀ ਬੇਨਤੀ ਕਰ ਰਿਹਾ। ਇਹਨੂੰ ਗੁਰੂ ਦੇ ਪਿਆਰਿਓ ਪਰਮਾਤਮਾ ਨੇ ਬਣਾਇਆ, ਪਰਮਾਤਮਾ ਨੇ ਪੈਦਾ ਕੀਤਾ। ਕਿਨੂੰ? ਮਾਇਆ ਨੂੰ।
ਤੇ ਗੁਰਬਾਣੀ ਦਾ ਗੁਰਵਾਕ ਹੈ ਐਸੀ ਇਸਤਰੀ ਇੱਕ ਰਾਮ ਉਪਾਈ। ਰਾਮ ਲਫਜ ਨਿਰੰਕਾਰ ਲਈ, ਪਰਵਰਦਗਾਰ ਲਈ, ਪਾਰ ਬ੍ਰਹਮ ਪਰਮੇਸ਼ਰ ਲਈ ਹੈ। ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਨੇ ਮਾਇਆ ਰੂਪੀ ਇੱਕ ਐਸੀ ਇਸਤਰੀ ਪੈਦਾ ਕੀਤੀ, ਉਪਾਈ ਬਣਾਈ, ਪੈਦਾ ਕੀਤੀ। ਅਗਲਾ ਵਚਨ ਹੈ ਉਹਨ ਸਭ ਜੱਗ ਖਾਇਆ। ਲੋ ਜਿਹੜੀ ਇੱਕ ਇਸਤਰੀ ਰੱਬ ਨੇ ਮਾਇਆ ਪੈਦਾ ਕੀਤੀ, ਉਹਨੇ ਸਾਰੇ ਜਗਤ ਨੂੰ ਖਾ ਲਿਆ। ਇਹ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਸਿੱਖਾਂ ਨੇ ਬੇਨਤੀ ਕੀਤੀ ਸੀ, ਸੱਚੇ ਪਾਤਸ਼ਾਹ ਇਹ ਮਾਇਆ ਨਾਗਨੀ ਸਭਨਾਂ ਨੂੰ ਖਾ ਜਾਂਦੀ ਹੈ, ਕੋਈ ਬਚਿਆ ਵੀ ਹੈ ਇਹਦੇ ਪ੍ਰਭਾਵ ਤੋਂ? ਤੇ ਸਤਿਗੁਰਾਂ ਨੇ ਬਚਨ ਕੀਤਾ ਸੀ, ਹਾਂ ਬਚੇ ਨੇ, ਬਹੁਤ ਬਚੇ ਨੇ। ਫਿਰ ਸਤਿਗੁਰਾਂ ਜ਼ਿਕਰ ਕੀਤਾ ਕਿ ਇਹਨਾਂ ਨੂੰ ਖਾਧਾ ਤੇ ਬਚੇ ਕੌਣ? ਮਨ ਮੁਖ ਖਾਧੇ ਦਾਤਾ, ਮਨਮੁੱਖਾਂ ਨੂੰ ਤੇ ਖਾ ਗਈ, ਮਨ ਦੇ ਮੁਰੀਦ ਨੇ ਜਿਹੜੇ। ਮਨਮੁੱਖ ਦਾ ਅਰਥ ਹੈ ਜੀ ਮਨ ਪਾਉਂਦਾ ਖਾਣ ਵਾਲਾ, ਮਨ ਪਾਉਂਦੇ ਕੱਪੜੇ ਪਾਉਣ ਵਾਲਾ, ਤੇ ਮਨ ਪਾਉਂਦੇ ਹੀ ਕਰਮ ਕਰਨ ਵਾਲਾ। ਮਨ ਦਾ ਮੁਰੀਦ ਬੰਦਾ, ਮਨ ਪਿੱਛੇ ਲੱਗਣ ਵਾਲਾ। ਜਿੰਨੇ ਮਨਮੁੱਖ ਸਾਰਿਆਂ ਨੂੰ ਗੁਰੂ ਅਮਰਦਾਸ ਮਹਾਰਾਜ ਬਚਨ ਕਰੇ ਖਾ ਗਈ। ਮਨਮੁੱਖ ਖਾਧੇ ਗੁਰਮੁਖ, ਉਹ ਉਭਰੇ ਜਿਹੜੇ ਗੁਰੂ ਦੀ ਸ਼ਰਨ ਪੈ ਗਏ, ਜਿਹੜੇ ਗੁਰੂ ਨਾਲ ਜੁੜ ਗਏ, ਉਹ ਇਹਦੇ ਪ੍ਰਭਾਵ ਤੋਂ ਬਚ ਗਏ। ਨਹੀਂ ਤੇ ਸਾਰਾ ਸੰਸਾਰ ਹੀ ਇਹਦੇ ਜਿਹੜੇ ਤਿੰਨ ਗੁਣ ਨੇ ਉਹਨਾਂ ਵਿੱਚ ਹੀ ਵਰਤ ਰਿਹਾ, ਰਜੋ ਤਮੋ ਸਤੋ। ਇਹ ਸਾਰੀ ਭੂਮਿਕਾ ਬੰਨਣੀ ਇਸ ਲਈ ਪਈ ਹੈ ਕਿ ਜੋ ਨਰੋਲ ਸੱਚਾਈ ਹੈ ਗੁਰਮਤ ਦੀ, ਉਹ ਅਸੀਂ ਜਾਣ ਸਕੀਏ। ਤੋ ਗੁਰੂ ਕੇ ਪਿਆਰਿਓ, ਗੁਰੂ ਦੇਵ ਨੇ ਜੋ ਬਚਨ ਕੀਤੇ, ਇਹ ਦੁਨੀਆਂ ਦੀ ਇੱਕ ਬੋਲ ਕਹਿ ਲੋ, ਦੁਨੀਆਂ ਦੇ ਵਿੱਚ ਇੱਕ ਚੱਲੀ ਹੋਈ ਪ੍ਰਚਲਿਤ ਵਿਚਾਰ ਸੀ। ਹੁਣ ਉਹ ਗੁਰੂ ਸਾਹਿਬ ਕੀ ਕਹਿਣਾ ਚਾਹੁੰਦੇ ਨੇ, ਕਹਿ ਰਹੇ ਨੇ ਪੌੜੀ ਅੰਦਰ ਕਿ ਇੱਕ ਸੰਸਾਰੀ, ਅਜੇ ਉਹ ਕਹਾਵਤ ਸੰਸਾਰ ਵਿੱਚ ਜਿਹੜੀ ਪ੍ਰਸਿੱਧ ਸੀ ਉਹੀ ਅਰਥ ਕਰੀਏ। ਸੰਸਾਰ ਨੂੰ ਪੈਦਾ ਕਰਨ ਵਾਲਾ, ਵੈਸੇ ਗੁਰਬਾਣੀ ਕਹਿ ਰਹੀ ਹੈ ਕਿ ਜੰਮਣ ਮਰਨਾ ਹੁਕਮ ਹੈ, ਜੰਮਣਾ ਵੀ ਤੇ ਮਰਨਾ ਵੀ, ਇਹ ਦੋਨੇ ਹੀ ਹੁਕਮ ਵਿੱਚ ਨੇ। ਹੁਕਮ ਕਿਹਦਾ? ਆਪਾਂ ਹੁਣੇ ਕਹਿ ਸਕਦੇ ਹਾਂ ਹੁਕਮ ਬ੍ਰਹਮਾ ਦਾ ਹੋਵੇ ਤੇ ਜਨਮ ਹੁੰਦਾ, ਤੇ ਸ਼ਿਵ ਦਾ ਹੁਕਮ ਹੋਵੇ ਤੇ ਮੌਤ ਹੁੰਦੀ, ਕਿਵੇਂ ਕਹਾਂਗੇ? ਇਹ ਤੇ ਗੁਰੂ ਨਾਨਕ ਸਾਹਿਬ ਸਮਝਾ ਰਹੇ ਨੇ, ਜਦੋਂ ਰੱਬ ਦਾ ਹੁਕਮ ਹੁੰਦਾ ਜਾਂ ਤਿਸ ਭਾਣਾ ਤਾਂ ਜਨਮ ਹੋਇਆ। ਹੁਣ ਕਿਵੇਂ ਗੁਰੂ ਦਾ ਸਿੱਖ ਜਿਹੜਾ ਗੁਰੂ ਸ਼ਬਦ ਨਾਲ ਜੁੜਿਆ, ਉਹ ਕਿਵੇਂ ਕਹੇ ਕਿ ਬ੍ਰਹਮਾ ਨੇ ਹੁਕਮ ਕੀਤਾ ਤਾਂ ਜਨਮ ਹੋਇਆ? ਬਾਣੀ ਸਹਿਮਤ ਨਹੀਂ ਹੈ। ਕਾਲ ਪਾਏ ਖੁਦ ਬ੍ਰਹਮਾ ਕਈ ਵਾਰੀ ਜਨਮ ਲੈ ਕੇ ਆਇਆ। ਤੋ ਗੁਰੂ ਕੇ ਪਿਆਰਿਓ, ਬ੍ਰਹਮਾ ਦੇ ਹੁਕਮ ਨਾਲ ਜਨਮ ਨਹੀਂ ਮਿਲਿਆ। ਇੱਕ ਗੱਲ ਆਪਣੇ ਦਿਮਾਗ ਅੰਦਰ ਬਿਠਾ ਲਈਏ। ਦੂਜੀ ਗੱਲ ਇਹ ਵੀ ਭਰਮ ਕੱਢ ਦਈਏ, ਹੁਣ ਇਹ ਭਰਮ ਕੱਢਣ ਤੇ ਅਸੀਂ ਮਾਤਾ ਪਿਤਾ ਦਾ ਸਤਿਕਾਰ ਹੀ ਨਹੀਂ ਕਰਨਾ, ਇਹ ਵੀ ਬਹੁਤ ਗਲਤ ਸੋਚ ਹੋ ਜਾਏਗੀ। ਇਹ ਜੀਵਨ ਦੇਣ ਦੇ ਵਿੱਚ ਮਾਂ ਬਾਪ ਨੇ ਵੀ ਬਹੁਤ ਵੱਡੀ ਸਹਾਇਤਾ ਕੀਤੀ ਹੈ। ਮਾਂ ਨੇ ਜਨਮ ਵੀ ਦਿੱਤਾ, ਪਾਲਣ ਪੋਸ਼ਣ ਵੀ ਕੀਤਾ,
ताइयों दाने लोगों ने एक कहावत बनाई है ना, एक कहावत है जी, मां का ऋण कदे कोई नहीं उतार सकता। सुनते हैं, पर दुनिया का कोई भी ऐसा कर्जा नहीं जो मनुख ते होवे ते उतार ना सके। कोई ऐसा कर्जा नहीं है जेड़ा उतरदा नहीं है, उतरदा पर असी कुछ कर्जे उतारदे ही नहीं है। हुण जिन्ना चिर बैंक तो लिया कर्जा किश्त नहीं देंदे, उन्हां चिर उतरेगा किवें जी? उतरेगा ते उदों ही जदों असी उतारांगे। मसलन मां दा कर्ज है, ते मां दा कर्ज किवें उतारिया जा सकदा? उतारन दा असी यतन ही नहीं कीता। मां से जासनी हो जावे, मंजे ते पै जावे, ते जिवें उन्हें साडी बचपन विच सेवा कीती है, ते नफरत नहीं कीती साडे मल ते मूत्र तों, जे किते मौका मिल जाए ना मां मंजे ते पै जे, ते उदां ही सेवा बिना नफरत दे करो, ते ओ कर्ज उतर जाए। असी उतारदे ही नहीं। असी ते उस अवस्था विच कहने आ दूजा भाई लै जे, भैन लै जे इहनूं ते चंगा। असी ते उतारिया ही नहीं। उतारांगे ते गुरु के प्यारे उतरेगा ना। हुण जे मां नूं जरूरत है ते मां दी सेवा करिए, बापू दी सेवा करिए। बापू दी जेब ते इहो जिही है कि सारी जिंदगी लई जाओ। बापू कदे नहीं कहिंदा कि तेरे सिर मेरा कर्जा है। दूजी बेनती, बापू दी जेब विच्चों जिन्ना अज तक खाधा है खर्चिया, वह कर्जा भी लाउण दी लोड़ नहीं है। पर कर्जा कर्जा ही है। जे अज हुण बापू नू लोड़ है, गरज है बापू दी, ते उहदी सेवा करिए, उहदी संभाल करिए, जिवें उहने जिंदगी विच सानू पालिया पोसिया पढ़ाया, समाज विच चलना तुरना फिरना बैठना उठना सिखाया, साडी समाज विच जीवन दा सलीका ते ढंग सानू दित्ता है। हुण बापू से जासनी हो गया, माता पिता दी सेवा करी, कर्जा लै जे। इदां ही कुछ समाज दे विच असी पापां दा ऋण कर्ज भी चक्किया होया, लै जांदा है, ते पापां दा कर्ज किवें लएगा? ए हुण गुरु कोलों पुछीए। ए सारी मैल पापां दी किवें धुपदी ते किथे धुपदी कह के पौड़ी दी विचार करन दा मैं यतन करां। जिथे आप बैठे हो ना, इत्थे असल दे विच गुरबाणी द्वारा गुरु दे शब्द राही करते दे गुण गा के पापां दी मैल लैंदी है। जिथे तुसी बैठे पढ़ो सारे जने, गुण गावत तेरी पुत्र समय, ओ पापां दी मैल कलमलां दी, पापां दी मैल सारी इत्थे उतरदी जिथे आ बैठे हो। गुरु बड़ा बख्शेंदा, सारे पाप धो देंदा, चंगी नीयत नाल सुरत जोड़ के जे इत्थे शब्द विच बैठिए तां। गुण गावत तेरी उत्तर समैल, सारी मल उतर जगी। मल कह दईए, मैल असल विच पापां ते विकारां दी। फिर जुगत दसी गुरु नानक साहिब ने, भरिए मत पापां कै संग ओ धोपै, नाम ते शब्द नाल इहनूं धोया जा सकदा। गुरु के प्यारे, गुरुदेव बचन अज करदियां समझा रहे ने, दुनिया विच आखान है कि माया ने एक समय जुगत दा विआह करके प्रसूत होई ते तीन चेले प्रतख पुत्र तीन पैदा कीते। ध्यान देना, उहनां विच एक संसारी जिन्हों असी समझदे आं ब्रह्मा, एक भंडारी भंडार खान लई देण वाला, भंडारे वरतान वाला,
एक लाए दीवान, एक मौत दा बाण मारन वाला शिव। समाज दे विच सब तो ज्यादा पूजा अर्चा पता किदी होई है जी? भंडारी दी, विष्णु दी। साडे देश अंदर ब्रह्मा दे बहुत घट, इक्का दुक्का होवे ते मैं कह नहीं सकदा कोई मंदिर नहीं, ब्रह्मा जी दा कोई मंदिर नहीं। शिवजी दे भी मंदिर बहुत ने। इह थानका नूं मुख रखदे आ, लोक मरण तो डरदे, ते दूजा है पेट भरन लई खाण दे लई भंडार चाहिए, तो विष्णु दी आराधना होई। असल की है गुरु बाबे ने अगे समझाया, ए असलियत नहीं, ए को थानका सी जड़ी समाज ते संसार दी सी। एक संसारी, एक भंडारी, एक लाए दीवान। अगला वचन सिद्ध कर देगा कि सत की है, सच की है। जिव तिस भावै तिवें चलावै, जिव होवै फुरमान। फुरमान दा अर्थ हुंदा जी हुक्म। परमात्मा दा जिवें हुक्म हुंदा, हुक्म दे सहत ही जिवें उनू पौंदा वाहिगुरु नू, परमेश्वर नू, इन्हां सभनां नू ओदां ही चलाउंदा है। उहदे हुक्म विच ने, उहदे हुक्म तो बाहर आए कुछ भी नहीं कर सकते। जिवें ब्रह्मा एक जीव भी पैदा नहीं कर सकता रब दी रजा तो बिना, विष्णु किसी नूं एक अनाज दा दाना भी नहीं दे सकता उहदी रजा तो बिना। जिव तिस भाव है, जिवें उहनूं पाउंदा तिवें चलाउंदा है। निरंकार इहनां नूं ਇਹ ਆਪਣੀ ਮਰਜ਼ੀ ਨਹੀਂ ਕਰ ਸਕਦੇ। ਮੁਕੰਮਲ ਇਹ ਮੁਖਤਿਆਰ ਨਹੀਂ ਹਨ, ਖੁਦ ਮੁਖਤਾਰੀ ਨਹੀਂ ਹੈ ਇਹਨਾਂ ਕੋਲ ਕਿ ਜਿੰਨੇ ਮਰਜ਼ੀ ਜੀਵਾਂ ਨੂੰ ਪੈਦਾ ਕਰ ਸਕੇ, ਜਿਹਨੂੰ ਮਰਜ਼ੀ ਮਾਰ ਦੇ, ਜਿਹਨੂੰ ਮਰਜ਼ੀ ਦੇ, ਹੈ ਨਹੀਂ ਹੈ। ਇਹ ਉਥਾਨਕਾ ਜ਼ਰੂਰ ਬਣੀ, ਲੇਕਿਨ ਗੁਰੂ ਨਾਨਕ ਸਾਹਿਬ ਨੇ ਅਸਲੀਅਤ ਦੱਸ ਦਿੱਤੀ ਕਿ ਜਿਵ ਤਿਸ ਭਾਵੈ ਤਿਵੇਂ ਚਲਾਵੈ, ਤੇ ਉਦਾਂ ਹੀ ਇਹ ਕਰਦੇ ਜਿਵੇਂ ਉਹਦਾ ਹੁਕਮ ਆਉਂਦਾ। ਜਿਵ ਹੋਵੇ ਫੁਰਮਾਨ। ਇੱਕ ਹੋਰ ਵਿਡਾਣ ਅਚਰਜ ਗੱਲ ਸਤਿਗੁਰੂ ਸਮਝਾਉਂਦੇ, ਉਹ ਵੇਖ, ਉਹ ਵੇਖ ਰਿਹਾ, ਸਭਨਾਂ ਨੂੰ ਦੇਖ ਰਿਹਾ। ਅੱਜ ਸਾਡੇ ਅੰਦਰ ਇਹ ਵੀ ਬੜਾ ਵੱਡਾ ਭੁਲੇਖ ਹੈ, ਜਿੰਨੇ ਦੁਨੀਆਂ ਦੇ ਕੁਕਰਮ ਤੇ ਪਾਪ ਕਰਮ ਦੁਸ਼ਕਰਮ ਹੁੰਦੇ ਨੇ ਨਾ ਪਿਆਰਿਓ, ਤੇ ਕਰਨ ਵਾਲੇ ਦੇ ਅੰਦਰ ਇਹੀ ਭਰਮ ਹੁੰਦਾ ਕਿ ਮੈਂ ਕਰ ਰਿਹਾ ਤੇ ਮੈਨੂੰ ਕੋਈ ਨਹੀਂ ਵੇਖ ਰਿਹਾ। ਕਰਨ ਤੋਂ ਪਹਿਲਾਂ ਜ਼ਰੂਰ ਬੰਦਾ ਦੇਖਦਾ, ਸੱਜੇ ਦੇਖਦਾ, ਖੱਬੇ ਦੇ, ਅੱਗੇ ਪਿੱਛੇ ਦੇਖਦਾ, ਤੇ ਦੇਖ ਕੇ ਜਦੋਂ ਅੰਦਰੋਂ ਤਸੱਲੀ ਹੋ ਜਾਂਦੀ ਕੋਈ ਨਹੀਂ ਦੇਖ ਰਿਹਾ। ਹੁਣ ਜਿੰਨੇ ਤੇਰੇ ਕੀਤੇ ਮਾੜੇ ਕਰਮਾਂ ਦਾ ਲੇਖਾ ਜੋਖਾ ਕਰਨਾ, ਲੇਖਾ ਰੱਬ ਮੰਗੇਸੀਆ, ਹੁਣ ਤੇ ਬਈ ਖਾਤਾ ਤੇਰਾ ਸਾਰੇ ਤਿਆਰ ਕੀਤਾ ਹੋਇਆ, ਆਖਰ ਸਮੇਂ ਤੇਰੇ ਅੱਗੇ ਰੱਖ ਦੇਣਾ, ਪੜ੍ਹ ਲੈ ਕਿਸ ਕਿਸ ਵਕਤ ਕਿਹੜਾ ਕਿਹੜਾ ਤੂੰ ਇਹ ਨੀਚ ਕਰਮ ਕੀਤਾ। ਨੀਚ ਹੀ ਨਹੀਂ, ਫਿਰ ਜੇ ਤੂੰ ਚੰਗਾ ਕੰਮ ਕੀਤਾ ਉਹ ਵੀ ਲਿਖਤ ਤੇਰੇ ਸਾਹਮਣੇ ਹੋਏਗੀ, ਸਭ ਕੁਝ ਤੇਰੇ ਸਾਹਮਣੇ ਹੋਏਗਾ। ਫਿਰ ਇਹ ਕੰਬਦਾ, ਡਰਦਾ, ਤੇ ਇਹਦੇ ਡਰ ਦਾ ਕਾਰਨ ਪਾਪ ਹੁੰਦਾ। ਧਰਮੀ ਬੰਦਾ ਕੰਬਦਾ ਵੀ ਨਹੀਂ ਤੇ ਡਰਦਾ ਵੀ ਨਹੀਂ ਹੈ, ਕਮਲ ਦੇ ਫੁੱਲ ਦੀ ਤਰ੍ਹਾਂ ਖਿੜਿਆ ਰਹਿੰਦਾ। ਸੋ ਡਰੇ ਉਹ ਬੰਦਾ ਡਰਦਾ, ਜੇ ਪਾਪ ਕਮਾਉਂਦਾ ਧਰਮੀ, ਧਰਮੀ ਤੇ ਖਿੜਿਆ ਰਹਿੰਦਾ ਹਰ ਵਕਤ ਕਮਲ ਦੇ ਫੁੱਲ ਦੀ ਤਰ੍ਹਾਂ।
ਉਹ ਨਹੀਂ ਡਰਦਾ। ਜਦੋਂ ਬੰਦਾ ਡਰਦਾ ਉਹ ਡਰਦਾ ਜਿਹੜਾ ਪਾਪੀ ਹੈ, ਜਿਹਨੇ ਪਾਪ ਕਮਾਏ ਨੇ। ਤੇ ਮੇਰੇ ਸਤਿਗੁਰੂ ਸਮਝਾ ਰਹੇ ਨੇ, ਉਹ ਵੇਖਿਆ, ਉਹ ਹਰ ਵਕਤ ਦੇਖ ਰਿਹਾ, ਸੁਣ ਵੀ ਰਿਹਾ, ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀ ਹੈ। ਨਿਤੀ ਰੋਜ਼ ਹਰ ਸਮੇਂ ਹਰ ਵਕਤ ਤੂੰ ਕਿਤੇ ਵੀ ਚਲਾ ਜਾਓ ਤੇਰੇ ਨਾਲ ਹੀ ਹੈ, ਉਹ ਤੈਨੂੰ ਦੇਖ ਰਿਹਾ, ਤੂੰ ਕਰ ਕੀ ਰਿਹਾ, ਉਹ ਤੇਰੇ ਬੋਲਾਂ ਨੂੰ ਸੁਣ ਵੀ ਰਿਹਾ। ਹਰ ਵੇਖੈ ਸੁਣੈ ਨਿਤ ਸਭ ਕਿਛ ਮੇਰੀ ਜਿੰਦੜੀ ਹੈ। ਇਹ ਮੇਰੀ ਨਿਵਾਣੀ ਜਿੰਦੇ, ਪਰਮਾਤਮਾ ਹਰ ਵਕਤ ਸਦਾ ਹੀ ਤੈਨੂੰ ਸੁਣ ਵੀ ਰਿਹਾ ਤੇਰੇ ਬੋਲਾਂ ਨੂੰ, ਤੇ ਤੈਨੂੰ ਦੇਖ ਵੀ ਰਿਹਾ। ਉਹ ਵੇਖੈ, ਉਹ ਤੇ ਵੇਖ ਰਿਹਾ, ਉਹਨਾਂ ਨਜ਼ਰ ਨਾ ਆਵੇ, ਪਰ ਉਹਨਾਂ ਨੂੰ ਨਾ ਬ੍ਰਹਮਾ ਨੂੰ, ਨਾ ਵਿਸ਼ਨੂੰ ਨੂੰ, ਨਾ ਸ਼ਿਵ ਨੂੰ, ਇਹਨਾਂ ਨੂੰ ਨਜ਼ਰ ਨਹੀਂ ਆਉਂਦਾ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਬਚਨ ਕਰਦੇ ਨੇ, ਸ਼ਿਵ ਤੇ ਅਜੇ ਵੀ ਬ੍ਰਹਮ ਗਿਆਨੀ ਦੀ ਤਲਾਸ਼ ਪਿਆ ਕਰਦਾ। ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ, ਅਜੇ ਬ੍ਰਹਮ ਗਿਆਨੀ ਨੂੰ ਖੋਜਦਾ ਪਿਆ। ਅਸੀਂ ਰੱਬ ਸਮਾਨ ਕਹਿ ਦਿੱਤਾ ਸ਼ਿਵ ਨੂੰ, ਬ੍ਰਹਮਾ ਨੂੰ, ਵਿਸ਼ਨੂੰ ਨੂੰ, ਪਰ ਗੁਰੂਦੇਵ ਬਚਨ ਕਰਦੇ ਸ਼ਿਵ ਤੇ ਅਜੇ ਬ੍ਰਹਮ ਗਿਆਨੀ ਦੀ ਤਲਾਸ਼ ਵਿੱਚ, ਕਈ ਜਨਮ ਬਿਲਾ ਲੇ ਅਜੇ ਵੀ ਉਹ ਤਲਾਸ਼ੀ ਕਰੇ। ਉਹ ਵੇਖੇ ਆਉਣਾ ਨਦਰ ਨਾ ਆਵੇ, ਬਹੁਤਾ ਇਹ ਅਚਰਜ ਹੈ, ਇਹ ਹੈ ਸਭ ਤੋਂ ਵੱਡਾ ਅਸਚਰਜ। ਫਿਰ ਹੁਣ ਸਤਿਗੁਰੂ ਸਮਝਾਉਂਦੇ, ਭਾਈ ਅਸਲ ਵਿੱਚ ਇਹ ਸੰਸਾਰ ਕੋ ਥਾਨਕਾ ਸੀ, ਜਿਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਬਚਨ ਕਰਦੇ ਕਿ ਆਓ ਜ਼ੁਹਾਰ ਕਰੀਏ, ਨਮਸਕਾਰ ਕਰੀਏ, ਆਦੇਸ ਤਿਸੈ ਆਦੇਸ, ਉਹਦੇ ਅੱਗੇ ਨਮਸਕਾਰ ਕਰੋ ਅਕਾਲ ਪੁਰਖ ਅੱਗੇ। ਉਹਦੇ ਗੁਣ ਕੀ ਨੇ ਅੱਗੇ ਦੱਸਦੇ ਨੇ, ਆਦ ਜੋ ਸਾਡੇ ਸਭਨਾ ਦੇ ਜੀਵਨ ਦਾ ਮੁੱਢ ਹੈ, ਮੂਲ ਹੈ, ਅਨੀਲ ਜੋ ਸ਼ੁੱਧ ਹੈ, ਪਾਕ ਹੈ, ਪਵਿੱਤਰ ਹੈ, ਅਨਾਦ, ਉਹਦਾ ਕੋਈ ਮੁੱਢ ਨਹੀਂ ਹੈ। ਉਹਨੂੰ ਕਿਸੇ ਮਾਂ ਬਾਪ ਨੇ ਜਨਮ ਨਹੀਂ ਦਿੱਤਾ, ਕਿਉਂਕਿ ਨਾ ਤੱਤ ਹੈ, ਨਾ ਮਤ ਹੈ, ਨਾ ਜਤ ਹੈ, ਨਾ ਪਤ ਹੈ, ਨਿਰਸਾਕੰ ਸ਼ਰੀਕ ਹੈ, ਅਮਿਤੋ ਅਮਿਕ ਹੈ। ਆਖਰੀ ਬਚਨ ਕਹਿ ਕੇ ਸਮਾਪਤੀ ਕਰਾਂ, ਸਮਾਂ ਹੋ ਗਿਆ। ਗੁਰੂ ਪਿਆਰਿਓ, ਆਦ ਅਨੀਲ ਅਨਾਦ, ਉਹਦਾ ਕੋਈ ਆਦ ਨਹੀਂ ਹੈ, ਅਨਾ ਹੱਤ, ਉਹਨੂੰ ਕੋਈ ਹੱਥ ਨਹੀਂ ਸਕਦਾ, ਮਾਰ ਨਹੀਂ ਸਕਦਾ, ਨਾਸ ਨਹੀਂ ਕਰ ਸਕਦਾ। ਉਹ ਮਰਦਾ ਵੀ ਨਹੀਂ ਹੈ ਤੇ ਕੋਈ ਉਹਨੂੰ ਮਾਰ ਵੀ ਨਹੀਂ ਸਕਦਾ। ਜੁਗ ਕੋਈ ਵੀ ਹੋਵੇ, ਸਮਾਂ ਕੋਈ ਵੀ ਹੋਵੇ, ਉਹਦੀ ਮੂਰਤ, ਉਹਦਾ ਰੂਪ, ਉਹਦਾ ਸਵਰੂਪ ਇਹੀ ਹੈ। ਕਿਹੜਾ ਸਵਰੂਪ ਹੈ? ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਇੱਕੋ ਤੇਜ। ਆਪ ਜੀ ਨੇ ਮਨ ਬ੍ਰਿਤੀਆਂ ਇਕਾਗਰ ਕਰਕੇ ਜਪ ਬਾਣੀ ਦੀ ਚੱਲ ਰਹੀ ਵਿਚਾਰ ਦੇ ਵਿੱਚੋਂ 30ਵੀਂ ਪੌੜੀ ਦੀ ਵਿਚਾਰ ਸਰਵਣ ਕੀਤੀ ਹੈ। ਭੁੱਲਾਂ ਚੁੱਕਾਂ ਦੀ ਸਤਸੰਗ ਜੀ ਖਿਮਾ ਕਰ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ

ਬੋਲਣਾ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤ ਜੀ ਸਹਾਏ ਵਾਰ ਸ੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਤ ਹੈ ਗੁਰੂ ਨਾਨਕ ਲਿੰਗ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰ ਨਾਮ ਦੇ ਆਵੇ ਤਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰਕੇ ਬੋਲੋ ਜੀ ਮੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਬਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪੜੀਆਂ ਲਵਾਈਆਂ ਆਰੇ ਨਾਲ ਚੁਰਾਏ ਗਏ ਚਰਖੜੀਆਂ ਤੇ ਚੜੇ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਸਿੰਘਾਂ ਸਿੰਘਣੀਆਂ ਉਹ ਚੰਗਿਆਂ ਦੀ ਕਮਾਈ ਦਾ ਧਿਆਨ ਧਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਾ ਰਿਹਾ ਹੈ ਤੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੇ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੱਧਰ ਰੱਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਜਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ ਹੇ ਨਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਠ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਤਿਕਾਰ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਇਸ ਵੇਲੇ ਤੱਕ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਪਾਤਸ਼ਾਹ ਆਪ ਜੀ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਰਾਤਰੀ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾਂ ਅੰਦਰ ਆਰਤੀ ਆਰਤਾ ਸ਼ਬਦ ਕੀਰਤਨ ਕਥਾ ਵਿਚਾਰ ਉਪਰੰਤ ਕੀਰਤਨ ਹੋਏ ਦਾ ਤਾਰ ਜੀ ਕੀਰਤਨ ਕਰਦੇ ਹਾਂ ਬਾਣੀ ਪੜ੍ਹਦੇ ਹਾਂ ਵਿਚਾਰਾਂ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣਾ ਜੀ ਅੱਗੇ ਉਹਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਸਾਧ ਸੰਗਤ ਦੇ ਹਿਰਦੇ ਦੇ ਪਸਾਉਣਾ ਦਰ ਆਈ ਸਰਬਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁਲ ਭੇਟਾ ਪ੍ਰਵਾਨ ਕਰਨੇ ਜੀ ਆਪਣੇ ਦਰੋਂ ਕਰੋਨਾ ਆਮਦਾਨ ਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਸਵਾਸ ਸਿਮਨ ਕਰਾਉਣਾ ਪਾਤਸ਼ਾਹ ਜੀ ਸੰਗਤਾਂ ਆਪੋ ਆਪਣੇ ਘਰ ਬੈਠੇ ਗੁਰੂ ਘਰ ਤੋਂ ਲਾਈਵ ਕੀਰਤਨ ਸਰਵਨ ਕਰਦੇ ਹਾਂ ਗੁਰੂ ਘਰ ਵਾਸਤੇ ਬੇਅੰਤ ਮਾਇਆ ਭੇਟਾ ਕਰ ਰਹੀਆਂ ਹਨ ਭਾਈ ਸੁਚਾਂਤ ਸੱਚ ਦੇਵਾ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਗੁਰੂ ਕੇ ਲੰਗਰਾਂ ਵਾਸਤੇ ਬੇਅੰਤ ਮਾਇਆ ਭੇਟਾ ਕਰਦੇ ਹਨ ਦਾਤਾ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਨ ਕਰਾਉਣ ਵਾਹਿਗੁਰੂ ਦਾ ਸ਼ੁਕਰਾਨਾ ਕਰਦੇ ਹਾਂ ਸਹਿਨੋ ਜੇ ਸ਼ਹਿਰ ਦੇ ਇੱਕ ਗੁਰਸਿੱਖ ਪਰਿਵਾਰ ਵੱਲੋਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਜੋ ਦਿੱਤੇ ਜਾ ਰਹੇ ਸਕਾਲਰਸ਼ਿਪ ਪ੍ਰੋਗਰਾਮ ਵਾਸਤੇ ਗੁਰੂ ਘਰ ਨੂੰ ਗੁਪਤ $18,000 ਮਾਇਆ ਭੇਟਾ ਕੀਤੀ ਪਾਤਸ਼ਾਹ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ
ਕੀਤੀ ਸੇਵਾ ਸਾਹਿਬ ਪਾਉਣੀ ਆਪਣੇ ਦਰੋਂ ਪ੍ਰਣਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਸਰਦਾਰ ਦੇਵੜੀ ਜਸਵੀਰ ਸਿੰਘ ਭਾਟੀਆ ਬੇਬੀ ਰੇਨੂ ਭਾਟੀਆ ਨਵੀਂ ਬਾਂਡੀ ਬਿਲਡਿੰਗ ਵਾਸਤੇ ਬੇਅੰਤ ਮਾਇਆ ਅਰਦਾਸ ਭੇਟਾ ਕੀਤੀ ਪਾਤਸ਼ਾਹ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਣੀ ਦੇ ਅਰੋਗਤਾ ਦੇ ਦਾਨ ਬਖਸ਼ਣੇ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਆਪ ਜੀ ਦਰਬਾਰ ਦੇ ਪ੍ਰੀਤਮਾਨ ਸਰਦਾਰ ਉਪਕਾਰ ਸਿੰਘ ਪਰਿਵਾਰ ਵੱਲੋਂ ਨਵੇਂ ਮਕਾਨ ਦਾ ਮਹੂਰਤ ਕਰਦੇ ਹੋਏ ਅਤੇ ਨਵੀਂ ਜੋਬ ਦਾ ਸ਼ੁਕਰਾਨਾ ਅਦਾ ਕਰਦੇ ਹੋਏ ਬੇਅੰਤ ਮਾਇਆ ਭੇਟਾ ਕੀਤੀ ਪਾਤਸ਼ਾਹ ਜੀਓ ਸੇਵਕ ਦੀਆਂ ਸ਼ੁਭ ਮਨੋਕਾਮਨਾ ਪੂਰਨ ਕਰਨੀਆਂ ਕਾਰਜ ਰਾਸ ਕਰਨੇ ਸਵਾਸ ਸਵਾਸ ਸਿਮਰਨ ਕਰਾਉਣਾ ਪਾਤਸ਼ਾਹ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਵੇਲੇ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਪਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ

ਦਾ ਖਾਲਸਾ ਵਾਹਿਗੁਰੂ ਜੀ।

मैं तो दिया गए अरदास, मैं होर ठाऊं नाहीं, जिस पै करूं बेनंती।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਕੀਰਤਨ ਸੁਹਿਲਾ ਸੁਹਿਲਾ ਰਾਗ ਗੌੜੀ ਦੀਪ ਕੀ ਮਹਿਲਾ ਪਹਿਲਾ। ਇੱਕ ਓਅੰਕਾਰ ਸਤ ਗੁਰ ਪ੍ਰਸਾਦ ਜੈਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ। ਤਿਤਕਰ ਗਾਵੋ ਸੁਹਿਲਾ ਸਿਵਰੋ ਸੁਜਨ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੁਹਿਲਾ। ਹਾਂ ਵਾਰੀ ਜਿਤ ਸੁਹੇਲੇ ਸਦਾ ਸੁਖ ਹੋਏ ਰਹਾਓ, ਨਿਤ ਨਿਤ ਜੀੜੇ ਸੰਭਾਲਿਨ ਦੇਖੇਗਾ ਦੇਵਣ ਹਾਰ ਤੇਰੇ ਦਾਨੇ ਕੀਮਤ ਨਾ ਪਵੇ। ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਓ ਤੇਲ। ਦੇਹੋ ਸਜਣ ਅਸੀਂ ਸੁਣੀਆਂ ਜੋ ਹੋਵੇ ਸਾਹਿਬ ਸਿਵ ਮੇਲ, ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਨ ਸਦਨ ਹਾਰਾ ਸਿਮਰੀਏ ਨਾਨਕ ਸੇ ਦੇਵਨ। ਰਾਗ ਆਸਾ ਮਹਿਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰਗੁਰੇ ਖੋਵੇ ਸਨੇਕ ਬਾਬਾ, ਜੈਕਰ ਕਰਤੇ ਕੀਰਤ ਹੋਏ ਸੋ ਘਰ, ਰਾਖ ਵਡਾਈ ਤੋਏ ਰਹਾਓ। ਵਿਸ਼ਵੇ ਚਸੀਆਂ ਕਣੀਆਂ ਪੈਰਾਂ, ਤਿੱਥੀ ਵਾਰੀ ਮਾਹੋ ਹੋਵਾ, ਸੂਰਜ ਕੋਰ ਤਨੇਕ ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹਿਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜੜਕ ਮੋਤੀ ਦੂਪ ਮਨਿਆ, ਲੋ ਪਵਨ ਚਵਰੋ ਕਰੇ ਸਗਲ ਬਨ ਰਾਏ, ਫੁਲੰਤ ਜੋਤੀ ਕੈਸੀ ਆਰਤੀ ਹੋਏ ਭਾਵ ਖੰਡਨਾ ਤੇਰੀ ਆਰਤੀ। ਅਨ ਹਤਾ ਸ਼ਬਦ ਵਾਜੰਤ ਭੇਰੀ ਰਹਾਓ, ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬੇਮਲ ਨਨ ਏਕ ਪਦ ਗੰਧ ਬਿਨ, ਸਹਿਸ ਤਬ ਗੰਧ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿਸ ਭਾਵੈ ਸੋ ਹਾਰਤੀ ਹੋਏ। ਹਰ ਚਰਨ ਕਮਲ ਮਕਰਨ ਲੋ ਬਿਤ ਮਨੋ, ਅੰਦਿਨ ਮੋਏ ਆਏ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਨ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਔੜੀ ਪੂਰਬੀ ਮਹਿਲਾ ਚੌਥਾ। ਨਾਮ ਕ੍ਰੋਧ ਨਗਰ ਬੋ ਬਰਿਆ, ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੌਤ ਪੁਨ ਵੱਡਾ ਹੈ ਰਹਾਓ। ਸਾਕਤ ਹਰ ਸਾਧ ਨਾ ਜਾਣਿਆ, ਤਿੰਨ ਅੰਤਰ ਹੋ ਮੈਂ ਕੰਡਾ ਹੈ, ਜੋ ਜੋ ਚਲੈ ਚੁਬੈ ਦੁਖ ਪਾਵੇ, ਜਮਕਾ ਸਹਿਸਰ ਡੰਡਾ ਹੈ। ਅਰਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਹੁ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ, ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੈ। ਰਾਗੌੜੀ ਪੂਰਬੀ ਮਹਿਲਾ ਪੰਜਵਾਂ। ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ, ਤਹਿਲ ਕੀ ਬੇਲਾ, ਇਹਾਂ ਖਾਟ ਚਲੋ ਹਰ ਲਾਹਾ, ਅੱਗੇ ਬਸੰਤ ਸੁਹੇਲਾ, ਔਧ ਘਟੈ ਦਿਨ ਸਰੈ ਨਾਰੇ, ਮਨ ਗੁਰ ਮਿਲ ਕਾ ਸੁਵਾਰੇ ਰਹੋ। ਜੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ, ਬ੍ਰਹਮ ਗਿਆਨੀ ਜਿਸੇ ਜਗਾਏ ਪਿਆਵੇ, ਉਰ ਸਖਤਾ ਤਿਨ ਜਾਨੀ, ਜਾਂ ਕੋ ਆਏ ਸੋਏ ਬਿਹਾ, ਜੋ ਗੁਰਤੇ ਮਨੇ ਵਸੇਰਾ, ਨਿਜਕਰ ਮਹਿਰ ਬਹੁ ਸੁਖ ਸਹਿਜੇ, ਬਹੁ ਨੋਏ ਗੋ ਫੇਰਾ। ਅੰਤਰ ਜਾ ਮੀ ਪੁਰਖ ਵਿਦਾਤੇ, ਸਰਦਾ ਮਨ ਕੇ ਪੂਰੇ, ਨਾਨਕ ਦਾਸ ਐ ਸੁਖ ਮੰਗੈ, ਮੁਖ ਕਰ ਸੰਤਨ ਕੀ ਤੂਰੇ। ਅੰਤਰ ਜਾ ਮੀ ਪੁਰਖ ਵਿਦਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੁਖ ਕਰ ਸੰਤਨ ਕੀ ਦੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ। ਇੱਕ ਓਵੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਈ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲੇਤੀ ਆਏ, ਪ੍ਰਿੰਗਤ ਗੁਰਤੀ ਅਮਰਦਾਸ ਰਾਮਦਾਸ ਸਹਾਈ, ਅਰਜਨ ਹਰਿ ਗੋਬਿੰਦੋ ਸਿਮਰੋ, ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈ ਆਇ, ਜਿਸ ਡਿੱਠੇ ਸ਼ਬਦ ਬਜਾਏ, ਤੇਗ ਬਹਾਦਰ ਸਿਮਰੀਆ ਕਰਨੋ ਨਿਤ ਆਵੇ ਧਾਈ ਸਭਾਈ ਹਮਨ ਚੰਦ ਸ੍ਰੀ ਪਾਤਸ਼ਾਹ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭਾਈ ਹਮਨ ਚੰਦ ਸ੍ਰੀ ਪਾਤਸ਼ਾਹ ਆਦਿ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤਰਤਨ ਦੀਦਾਰ ਦਾ ਧਿਆਨ ਦਰਕਰ ਬੋਲੋ ਜੀ ਸ੍ਰੀ ਵਾਹਿਗੁਰੂ। ਗੁਰ ਸਿੱਖਾਂ ਦਾ ਮੰਨੇ ਵਾ ਮਤੋ ਚੇ ਮਤ ਪਦਾ ਰਾਖਾ ਪਵਾਹੇ ਗੁਰੂ, ਏ ਅਕਾਲ ਪੁਰਖ ਜਾਮੀ ਆਪਣੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ, ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਤਨ ਦੀਦਾਰੇ ਸੇਵਾ ਸੰਭਾਲਤਾ ਦਾਨ ਆਪਣੇ ਪਿਆਰੇ ਖਾਲਸਾ ਪੰਥ ਨੂੰ ਬਖਸੋ, ਏ ਨਿਮਾਣੀਆਂ ਦੇ ਮਾਨ ਤਾਣੀਆਂ ਦੇ ਤਾਣੀ, ਓਟੀਆਂ ਦੀ ਓਟਨੀ, ਆਸਰਿਆਂ ਦੇ ਆਸਰੇ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ, ਮਹਾਰਾਜ ਜੀ ਪਾਤਸ਼ਾਹ ਜੀਓ, ਆਪ ਜੀ ਦੇ ਚਰਨਾਂ ਕਮਲਾਂ ਵਿਖੇ ਅਰਦਾਸ ਬੇਨਤੀ, ਜੋ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਅਪਾਰ ਬਖਸ਼ਿਸ਼ ਕੀਤੀ, ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰੇ ਬਖਸ਼ ਕੇ ਨਿਹਾਲ ਨਿਹਾਲ ਕੀਤਾ, ਉਪਰੰਤ ਆਪ ਜੀ ਦੇ ਸੱਚੇ ਪਾਤਸ਼ਾਹ ਪਵਿੱਤਰ ਦੀਵਾਨਾਂ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਸੁਖਾਸਨ ਕੀਤੇ ਗਏ, ਉੱਚੇ ਪਾਤਸ਼ਾਹ ਜੀ ਸੋਹਿਲੇ ਸਾਹਿਬ ਜੀ ਦੇ ਪਾਠ ਕੀਤੇ, ਪਾਣੀ ਪ੍ਰਜੀਆਂ ਆਪ ਜੀ ਦੀ ਸੇਵਾ ਸੰਭਾਲ ਕਰਦੀਆਂ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾਕਣੀ ਅੱਗੇ ਤੋਂ ਸੁੱਧ ਤੇ ਸਪਟ ਬਾਣੀ ਪਰੰਦਾ ਬਲ ਉਦਮ ਬਖਸ਼ਿਸ਼ ਕਰਨਾ, ਸਤਿਗੁਰੂ ਜੀ ਉਹ ਬਾਣੀ ਪੜੀ ਸੁਣੀ ਸਤਿਗੁਰ ਵਿੱਚ ਪ੍ਰਵਾਨ ਕਰਨਾ, ਬਾਣੀ ਦਾ ਭਾਵ ਦਰ ਆਈ ਸਾਧ ਸਿੰਘ ਦੇ ਹਿਰਦੇ ਵਿੱਚ ਬਚਾਉਣਾ, ਦਰ ਆਈ ਸਾਧ ਸਿੰਘ ਦੀ ਹਾਜ਼ਰੀਆਂ ਲਿਖੇ ਲਾਉਣੀ, ਤਿਲਕੁਲ ਬੇਟਾ ਮਦਰ ਤੇ ਪ੍ਰਵਾਨ ਕਰਨੀਆਂ, ਸੰਤਾਂ ਦੇ ਸਿਰ ਤੇ ਮਿਹਰਾਂ ਪ੍ਰਿਆ ਤੁਰਕਣਾ, ਚੇ ਪਾਸੇ ਆਪਣੇ ਨਾਮ ਦਾ ਵਾਸਾ ਬਚਨ ਕੁੰਚੇ ਪਾਤਸ਼ਾਹ ਜੀਓ, ਦਿਨ ਦੁਗਣੀ ਰਾਤ ਚੁਗਣੀਆਂ ਬਚਨ ਕੇ ਪਾਤਸ਼ਾਹ, ਸੰਤਾਂ ਨੂੰ ਆਪਣੇ ਚਰਨਾਂ ਨਾਲ ਜੋੜ ਕੇ ਰੱਖਣਾ, ਆਪਣੇ ਨਾਮ ਦਾ ਵਾਸਾ ਬਖਸ਼ਿਸ਼ ਕਰਨਾ, ਸਤਿਗੁਰੂ ਜੀਓ ਇਸ ਵੇਲੇ ਆਪ ਜੀ ਦੇ ਹਜੂ ਚੇ ਪਾਸੇ ਸੰਗਤਾਂ ਸੇਵਾਦਾਰ ਆਪ ਜੀ ਦੇ ਚਰਨਾਂ ਵਿੱਚ ਹਾਜ਼ਰ ਚੇ ਪਾਤਸ਼ਾਹ ਜੀਓ, ਆਪ ਜੀ ਦਾ ਸਰੂਪ ਉੱਚੇ ਪਾਸੇ ਨਿੱਜੀ ਅਸ਼ਟਾਮ ਤੇ ਲੈ ਕੇ ਜ਼ਿਲ੍ਹਿਆਂ ਚੇ ਪਾਤਸ਼ਾਹ ਜੀਓ, ਸੰਗਤਾਂ ਸੇਵਾਦਾਰ ਰਿਸ਼ਵ ਤੇ ਮਿਹਰਾਂ ਪ੍ਰਿਆਤਰਕਣ ਚੇ ਪਾਤਸ਼ਾਹ ਜੀਓ, ਆਪਣੀ ਸੇਵਾ ਆਪ ਲੈਣੀ, ਸਤਿਗੁਰੂ ਜੀਓ ਆਪ ਜੀ ਚਾਲੇ ਪਾਉਣ ਦੀ ਕਿਰਪਾਲਤਾ ਕਰੋ, ਸਹੀ ਪਿਆਰੇ ਮੇਰ ਜੇ ਨਾਮ ਲਿਆ ਜੀ ਦਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਦਾ ਬਲਾ। ਵਾਹਿਗੁਰੂ ਜੀ ਕਾ ਖਾਲਸਾ,

ਅਰਦਾਸ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ ਸਰ ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰੱਖੋ

ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਤਾਰ ਜੀ ਨੇ ਅਪਾਰ ਬਖਸ਼ਿਸ਼ ਰਹਿਮਤ ਕੀਤੀ ਹੈ, ਪਾਵਨ ਪਵਿੱਤਰ ਤਖ਼ਤ 'ਤੇ ਸੁਭਾਇਮਾਨ ਹੋ ਕਰਕੇ, ਪ੍ਰਕਾਸ਼ਮਾਨ ਹੋ ਕਰਕੇ ਅੱਜ ਅੰਮ੍ਰਿਤ ਵੇਲੇ ਸਤਿਗੁਰਾਂ ਨੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਹਨ। ਪਾਵਨ ਸ੍ਰੀ ਮੁਖ ਵਾਕ ਆਪ ਜੀ ਨੇ ਸਰਵਨ ਕੀਤੇ ਹਨ, ਜੋ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਸੋਢੀ ਸੁਲਤਾਨ ਸਤਿਗੁਰੂ ਜੀ ਦੇ ਪਾਵਨ ਮੁਖਾਰ ਬਿੰਦ ਤੋਂ ਉਚਾਰਨ ਕੀਤੀ ਗਈ ਹੈ। ਉਸ ਪਾਵਨ ਵਾਰ ਵਿੱਚੋਂ ਅੱਜ ਸਤਿਗੁਰਾਂ ਦੇ ਪਾਵਨ ਅੰਗ 643 ਅਤੇ 44 ਦੇ ਉੱਪਰ ਇਹ ਪਾਵਨ ਦੋ ਸਲੋਕ ਅਤੇ ਪੌੜੀ ਸਤਿਗੁਰਾਂ ਨੇ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੀ ਹੈ। ਗੁਰਦੇਵ ਪਿਤਾ ਮਹਾਰਾਜ ਜੀ ਨੇ ਇਸ ਪਾਵਨ ਉਪਦੇਸ਼ ਵਿੱਚ ਹੁਕਮ ਵਿੱਚ ਇਹੀ ਕਿਰਪਾ ਇਹੀ ਬਖਸ਼ਿਸ਼ ਕੀਤੀ ਹੈ ਕਿ ਇਹ ਜਗਤ ਸੰਸਾਰ ਦੇ ਅੰਦਰ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਆਪ ਵੀ ਵਿਦਮਾਨ ਹੈ, ਉਸ ਦੀ ਮਾਇਆ ਵੀ ਪਸਰੀ ਹੋਈ ਹੈ, ਪਰ ਜੋ ਪ੍ਰਾਣੀ ਉਸ ਪਰਮਾਤਮਾ ਪਰਮੇਸ਼ੁਰ ਦੇ ਨਾਮ ਨੂੰ ਆਪਣੇ ਜੀਵਨ ਦਾ ਸਹਾਰਾ ਸਮਝਦੇ ਹਨ, ਗੁਰੂ ਆਸ਼ੇ ਮੁਤਾਬਕ ਗੁਰੂ ਉਪਦੇਸ਼ ਮੁਤਾਬਕ ਆਪਣਾ ਜੀਵਨ ਜਿਉਂਦੇ ਹਨ, ਉਹ ਇਸ ਮਾਇਆ ਦੇ ਗ੍ਰਿਫਤ ਵਿੱਚੋਂ ਇਸ ਮਾਇਆ ਦੇ ਭੈ ਵਿੱਚੋਂ ਭਰਮ ਵਿੱਚੋਂ ਬਚ ਜਾਂਦੇ ਹਨ, ਉਭਰ ਜਾਂਦੇ ਹਨ। ਪਰ ਜੋ ਪ੍ਰਾਣੀ ਪਰਮੇਸ਼ਵਰ ਦੀ ਪ੍ਰੀਤ ਤੋਂ ਸੱਖਣੇ ਹਨ, ਵਾਹਿਗੁਰੂ ਦੇ ਨਾਮ ਤੋਂ ਹੀਣੇ ਹਨ, ਗੁਰੂ ਸੰਗਤ ਤੋਂ ਹੀਣੇ ਹਨ, ਉਹਨਾਂ ਮਨਮੁੱਖਾਂ ਉਹਨਾਂ ਸਾਕਤਾਂ ਨੂੰ ਇਹ ਮਾਇਆ ਉਸ ਨਾਗਣ ਦੀ ਤਰ੍ਹਾਂ ਖਾਂਦੀ ਹੈ ਜਿਹਦੇ ਦੰਦ ਵੀ ਚੁਭਦੇ ਨਹੀਂ, ਭਾਵ ਪ੍ਰਤੀਤੀ ਵੀ ਨਹੀਂ ਹੁੰਦੀ ਕਿ ਸਾਨੂੰ ਕੋਈ ਨਿਗਲ ਰਿਹਾ ਹੈ, ਸਾਨੂੰ ਕੋਈ ਆਪਣਾ ਆਹਰ ਬਣਾ ਰਿਹਾ ਹੈ। ਸੋ ਇਹ ਸੰਸਾਰ ਜਗਤ ਦਾ ਦਤਾਰ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇੱਕ ਚਿੱਤਰ ਦੱਸਿਆ ਹੈ ਕਿ ਗੁਰਮੁਖ ਜਿਹੜੇ ਨੇ ਉਹ ਸਦਾ ਇਸ ਸੰਸਾਰ ਵਿੱਚ ਰਹਿ ਕੇ, ਇਸ ਮਾਇਆ ਵਿੱਚ ਰਹਿ ਕੇ ਵੀ ਮਾਇਆ ਤੋਂ ਨਿਰਲੇਪ ਹਨ, ਮਨਮੁਖ ਇਸ ਜਗਤ ਸੰਸਾਰ ਵਿੱਚ ਗ੍ਰਸੇ ਹੋਏ ਹਨ, ਪੀੜਿਤ ਹਨ, ਗੁਰੂ ਕਿਰਪਾ ਦੁਆਰਾ ਹੀ ਇਸ ਦੇ ਪ੍ਰਭਾਵ ਤੋਂ ਇਹਦੇ ਕਾਲਖ ਤੋਂ ਬਚਿਆ ਜਾ ਸਕਦਾ ਹੈ। ਇਹ ਗੁਰਦੇਵ ਪਿਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਦੇ ਪਾਵਨ ਸਲੋਕਾਂ ਵਿੱਚ ਅਤੇ ਪੌੜੀ ਵਿੱਚ ਕਿਰਪਾ ਕੀਤੀ ਹੈ। ਗੁਰੂ ਕਿਰਪਾ ਕਰੇ ਸਭਨਾਂ ਨੂੰ ਦਰੋਂ ਕਰੋ ਨਾਮਦਾਨ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣ ਜੀ। ਆਓ ਹੁਣ ਅੰਮ੍ਰਿਤ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸੰਗਤੀ ਰੂਪ ਵਿੱਚ ਹੋਣਗੇ। ਆਪ ਜੀ ਨੇ ਪਿਆਰ ਸਹਿਤ ਹਾਜ਼ਰੀਆਂ ਭਰਨੀਆਂ ਹਨ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਸੁਖ

0: ਪ੍ਰਭ ਕੋ ਸਿਮਰਹਿ ਸੇ ਪਰ ਉਪਕਾਰੀ,
1: ਪ੍ਰਭ ਕੋ ਸਿਮਰਹਿ ਤਿਨ ਸਦ ਬਲਿਹਾਰੀ,
0: ਪ੍ਰਭ ਕੋ ਸਿਮਰਹਿ ਸੇ ਮੁਖ ਸੁਹਾਵੇ,
1: ਪ੍ਰਭ ਕੋ ਸਿਮਰਹਿ ਤਿਨ ਸੂਖ ਵਿਆਵੇ,
0: ਪ੍ਰਭ ਕੋ ਸਿਮਰਹਿ ਤਿਨ ਆਤਮ ਜੀਤਾ,
1: ਪ੍ਰਭ ਕੋ ਸਿਮਰਹਿ ਤਿਨ ਨਿਰਮਲ ਰੀਤਾ,
0: ਪ੍ਰਭ ਕੋ ਸਿਮਰਹਿ ਤਿਨ ਅਣਦ ਕਨੇਰੇ,
1: ਪ੍ਰਭ ਕੋ ਸਿਮਰਹਿ ਵਸੈ ਹਨੇਰੇ,
0: ਸੰਤ ਕਿਰਪਾ ਤੇ ਅਨ ਦਿਨ ਜਾਗ,
1: ਨਾਨਕ ਸਿਮਰਨ ਪੂਰੇ ਭਾਗ,
0: ਪ੍ਰਭ ਕੈ ਸਿਮਰਨ ਕਾਰਜ ਪੂਰੇ,
1: ਪ੍ਰਭ ਕੈ ਸਿਮਰਨ ਕਬੂ ਨ ਚੂਰੇ,
0: ਪ੍ਰਭ ਕੈ ਸਿਮਰਨ ਹਰ ਗੁਣ ਬਾਨੀ,
1: ਪ੍ਰਭ ਕੈ ਸਿਮਰਨ ਸਹਿਸ ਮਾਨੀ,
0: ਪ੍ਰਭ ਕੈ ਸਿਮਰਨ ਨਿਹਚਲ ਆਸਨ,
1: ਪ੍ਰਭ ਕੈ ਸਿਮਰਨ ਕਮਲ ਵਿਗਾਸਨ,
0: ਪ੍ਰਭ ਕੈ ਸਿਮਰਨ ਅਨਹਦ ਚੁਨਕਾਰ,
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ,
0: ਸਿਮਰਹਿ ਸੇ ਜਨ ਜਿਨ ਕੋ ਪ੍ਰਭ ਮਯਾ,
1: ਨਾਨਕ ਤਿਨ ਜਨ ਸਰਣੀ ਪਇਆ,
0: ਹਰ ਸਿਮਰਨ ਕਰ ਭਗਤ ਪ੍ਰਗਟਾਏ,
1: ਹਰ ਸਿਮਰਨ ਲਗ ਵੇਦ ਉਪਾਏ,
0: ਹਰ ਸਿਮਰਨ ਭਏ ਸਿਧ ਜਤੀ ਦਾਤੇ,
1: ਹਰ ਸਿਮਰਨ ਨੀਚ ਚੋਹ ਕੁੰਡ ਜਾਤੇ,
0: ਹਰ ਸਿਮਰਨ ਧਾਰੀ ਸਭ ਧਰਨਾ,
1: ਸਿਮਰ ਸਿਮਰ ਹਰਿ ਕਾਰਨ ਕਰਨਾ,
0: ਹਰ ਸਿਮਰਨ ਕਿਉ ਸਗਲ ਅਕਾਰਾ,
1: ਸਿਮਰਨ ਮੈਂ ਆਪ ਨਿਰੰਕਾਰਾ,
0: ਹਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ

0: ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ,
1: ਅਖੰਡ ਪ੍ਰਥਮੇ ਫਿਰੈ ਚਿਰ ਜੀਵੈ,
0: ਮਹਾ ਉਦਾਸ ਤਪੀ ਸਰਤੀ ਵੈ,
1: ਅਗਨ ਮਾਹੇ ਹੋਮਤ ਪ੍ਰਾਨ,
0: ਕਨਿਕਸਵ ਹੈ ਵਰ

0: ਨਾਨਕ ਗੁਰਮੁਖ ਨਾਮ ਜਪਤ ਗਤ ਪਾਹੀ,
1: ਮਨ ਕਾਮਨਾ ਤੀਰਥ ਦੇ ਛੁਟੈ,
0: ਗਰਭ ਗੁਮਾਨ ਨਮਨ ਤੇ ਹੁਟੈ,
1: ਸੋਚ ਕਰੈ ਦਿਨ ਸਵਰ ਰਾਤ,
0: ਮਨ ਕੀ ਮੈਲ ਨ ਤਨ ਤੇ ਜਾਤ,
1: ਇਸ ਦੇਹੀ ਕੋ ਬਹੁ ਸਾਧ ਨ ਕਰੈ,
0: ਮਨ ਤੇ ਕਬੂ ਨ ਵਿਖਿਆ ਟਰੈ,
1: ਜਲਤ ਹੋਵੈ ਬਹੁ ਦੇਹ ਅਨੀਤ,
0: ਸ਼ੁੱਧ ਕਹਾ ਹੋਇ ਕਾਚੀ ਭੀਤ,
1: ਮਨ ਹਰ ਕੇ ਨਾਮ ਕੀ ਮਹਿਮਾ ਊਚ,
0: ਨਾਨਕ ਨਾਮ ਉਦਰੇ ਪਤਤ ਬਹੁਮੂਚ,
1: ਬਹੁਤ ਸਿਆਣਪ ਜਮ ਕਾ ਪਉ ਵਿਆਪੈ,
0: ਅਨਿਕ ਜਤਨ ਕਰ ਤ੍ਰਿਸ਼ਨ ਨਾ ਤ੍ਰਾ

0: ਹਰ ਕਰ ਤੂਤ ਸਗਲੇ ਜਮਡਾਨ
1: ਗੋਵਿੰਦ ਭਜਨ ਬਿਨ ਤਿਲ ਨਹੀ ਮਾਨ
0: ਹਰ ਕਾ ਨਾਮ ਜਪਤ ਦੁਖ ਜਾਏ
1: ਨਾਨਕ ਬੋਲੇ ਸਹਿ ਸੁਭਾਏ
0: ਚਾਰ ਪਦਾਰਥ ਜੇ ਕੋ ਮੰਗੈ
1: ਸਾਧ ਜਨਾ ਕੀ

0: ਮਨ ਹਰ ਕੇ ਨਾਮ ਕੀ ਪ੍ਰੀਤ ਸਖਦਾਈ
1: ਹਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਆਇਆ
1: ਮਿਥਿਆ ਹਉਮੈ ਮਮਤਾ ਮਾਇਆ
0: ਮਿਥਿਆ ਰਾਜ ਜੋਬਨ ਧਨ ਮਾਲ
1: ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਸੀ ਅਸਭ ਅਸਤਰਾ
1: ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ
0: ਮਿਥਿਆ ਦ੍ਰੋਹ ਮੋਹ ਮਾਨ
1: ਮਿਥਿਆ ਸੁਪਰ ਕਰਕ ਗੁਮਾਨ
0: ਅਸਤਰ ਭਗਤ ਸਾਧ ਕੀ ਸਰਨ
1: ਨਾਨਕ ਜਪ ਜਪ ਜੀਵੈ ਹਰ ਕੇ ਚਰਨ
0: ਮਿਥਿਆ ਸਰਵਣ ਪਰ ਨਿੰਦਾ ਸੁਣੇ
1: ਮਿਥਿਆ ਹਸਤ ਪਰ ਦਰਬ ਕੋ ਹਿਰ ਹੈ
0: ਮਿਥਿਆ ਨੇਤਰ ਪੇਖਤ ਪਰਤਰਿਆ ਰੂਪਾਦ
1: ਮਿਥਿਆ ਰਸਨਾ ਭੋਜਨ ਅਨ ਸੁਆਦ
0: ਮਿਥਿਆ ਚੰਨ ਪਰ ਵਿਕਾਰ ਕੋ ਧਾਵੇ
1: ਮਿਥਿਆ ਮਨ ਪਰ ਲੋਭ ਲੁਭਾਵੇ
0: ਮਿਥਿਆ ਤਨ ਨਹੀਂ ਪਰ ਵਿਕਾਰਾ
1: ਮਿਥਿਆ ਬਾਸ ਲੇਤ ਵਿਕਾਰਾ
0: ਬਿਨ ਬੂਜੇ ਮਿਥਿਆ ਸਭ ਭਏ
1: ਸਫਲ ਦੇਹ ਨਾਨਕ ਹਰ ਹਰ ਨਾਮ ਲਏ
0: ਵਿਰਤੀ ਸਾਗਤ ਕੀ ਆਰ ਜਾ
1: ਸਾਚ ਬਿਨਾ ਕਹਿਓ ਸੁਚਾ
0: ਵਿਰਤਾ ਨਾਮ ਬਿਨਾ ਤਨ ਅੰਧ
1: ਕਾਵਤਾ ਕੈ ਦੁਰਗੰਧ
0: ਬਿਨ ਸਿਮਰਨ ਦੇ ਨੈਣ ਬਿਰਤਾ ਵਿਆਏ
1: ਮੇਘ ਬਿਨਾ ਜਿਉ ਖੇਤੀ ਜਾਏ
0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਜਿਉ ਕਿਰਪਨ ਕੇ ਨਿਰਾਰਥ ਦਾਮ
0: ਧਨ ਧਨ ਤੇ ਜਨ ਜੇ ਕਟ ਬਸੇ ਔਰ ਨਾਉ
1: ਨਾਨਕ ਤਾ ਕੈ ਬਲ ਬਲ ਜਾਓ
0: ਰਹਿਤ ਕਬਰ ਕਚ ਕਬਰ ਕਮਾਵਤ
1: ਮਨੀ ਪ੍ਰੀਤ ਮੁਖੋ ਗੰਡਲਾਵਤ
0: ਜਾਨਣ ਹਾਰ ਪ੍ਰਭ ਪ੍ਰਵੀਨ ਅਵਰ ਉਪਦੇਸੇ ਆਵ ਨ ਕਰੇ
1: ਆਵਤ ਜਾਵਤ ਜਨ ਮੈਂ ਮਰੇ
0: ਇਸਕੇ ਅੰਤਰ ਵਸੇ ਨੰਕਾਰ
1: ਇਸਕੀ ਸੀਖ ਤਰੈ ਸੰਸਾਰ।

0: ਸਾਧ ਕੇ ਸੰਗਤ ਜੇ ਸਭ
1: ਆਪੇ ਜਾਣੇ ਸਾਧ ਬੜਾਈ
0: ਨਾਨਕ ਸਾਧ ਪ੍ਰਭ ਬਣਾਈ
1: ਸਾਧ ਕੇ ਸੰਗ ਨਾ ਕਬ ਹੂੰ ਧਾਵੇ
0: ਸਾਧ ਕੇ ਸੰਗ ਸਦਾ ਸੁਖ ਪਾਵੇ
1: ਸਾਧ ਸੰਗ ਦਸਤ ਗੋ ਚਿਰ ਲਹਿ
0: ਸਾਧੂ ਕੇ ਸੰਗ ਅਜਰ ਸਹੇ
1: ਸਾਧ ਕੇ ਸੰਗ ਵਸੈ ਤਾਨ ਉੱਚੇ
0: ਸਾਧੂ ਕੇ ਸੰਗ ਮੈਲ ਪਹੁੰਚੇ
1: ਸਾਧ ਕੇ ਸੰਗ ਦਿੜੈ ਸਭ ਧਰਮ
0: ਸਾਧ ਕੇ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕੇ ਸੰਗ ਪਾਏ ਨਾਮ ਨਿਧਾਨ
0: ਨਾਨਕ ਸਾਧੂ ਕੇ ਕਰਵਾਨ
1: ਸਾਧ ਕੇ ਸੰਗ ਸਭ ਕੁਲ ਉਧਾਰੇ
0: ਸੰਗ ਸਾਜਨ ਮੀਟ ਕੁਟੰਬ ਨਿਸਤਾਰੇ
1: ਸਾਧੂ ਕੈ ਸੰਗ ਸੋ ਧਨ ਪਾਵੇ
0: ਜਿਸ ਧਨ ਤੇ ਸਭ ਕੋ ਵਰਸਾਵੇ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕੇ ਸੰਗ ਸੋ ਬਾਸੁਰ ਦੇਵਾ
1: ਸਾਧੂ ਕੈ ਸੰਗ ਪਾਪ ਬਲਾਇਨ
0: ਸਾਧ ਕੇ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਸੰਗ ਅੰਮ੍ਰਿਤ ਗੁਣ ਗਾਇਨ ਸਾਧ ਕੇ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕੇ ਸੰਗ ਸਫਲ ਜਨਮ
1: ਸਾਧ ਕੇ ਸੰਗ ਨਹੀਂ ਕਛ ਕਾਲ
0: ਦਰਸ਼ਨ ਭੇਟ ਹੋਤ ਨਿਹਾਲ
1: ਸਾਧ ਕੇ ਸੰਗ ਕਲੁਖਤ ਹਰੇ
0: ਸਾਧ ਕੇ ਸੰਗ ਨਰਕ ਪਰ
1: ਸਾਧ ਕੇ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਵਿਛੜੇ ਤਰ ਮੇਲਾ
1: ਜੋ ਇੱਛੈ ਸੋਈ ਫਲ ਪਾਵੇ
0: ਸਾਧ ਕੇ ਸੰਗ ਨਾ ਬਿਰਥਾ ਜਾਵੇ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਉਦਰੇ ਸਾਧ ਸੁਨ ਰਸੈ
1: ਸਾਧ ਕੇ ਸੰਗ ਸੁਨੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਓ
1: ਸਾਧ ਕੇ ਸੰਗ ਨਾ ਮਨ ਤੇ ਵਿਸਰੈ
0: ਸਾਧ ਸੰਗ ਸਰਪਣ ਨਸਰੈ
1: ਸਾਧ ਕੇ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕੇ ਸੰਗ ਘਟ ਘਟ ਡੀਠਾ
1: ਸਾਧ ਸੰਗ ਭਏ ਆਗਿਆਕਾਰੀ
0: ਸਾਧ ਸੰਗਤ ਪਈ ਹੁਮਾਰੀ
1: ਸਾਧ ਕੇ ਸੰਗ ਮਿੱਟੇ ਸਭ ਰੋਗ
0: ਨਾਨਕ ਸਾਧ ਬੈਠੇ ਸੰਜੋਗ
1: ਸਾਧ ਕੀ ਮਹਿਮਾ ਬੇਦ ਨਾ ਜਾਣੇ
0: ਜੀਤਾ ਸੁਣੇ ਤੇਤਾ ਵਖਿਆਨੇ
1: ਦੂਰ
0: ਸਾਧ ਕੀ ਰੂਪਾਂ ਰਹੀ ਭਰਪੂਰ
1: ਸਾਧ ਕੀ ਸ਼ੋਭਾ ਕਾ ਨਾ ਹੀ ਅੰਤ
0: ਸਾਧ ਕੀ ਸ਼ੋਭਾ ਸਦਾ ਬੇਅੰਤ
1: ਸਾਧ ਕੀ ਸ਼ੋਭਾ ਉੱਚ ਤੇ ਉੱਚੀ
0: ਸਾਧ ਕੀ ਸ਼ੋਭਾ ਮੂਝ ਤੇ ਮੁੱਚੀ
1: ਸਾਧ ਕੀ ਸ਼ੋਭਾ ਸਾਧ ਬਣਿਆਈ ਨਾਨਕ
0: ਸਾਧ ਪ੍ਰਭ ਭੇਦ ਨਾ ਪਾਈ
1: ਚਲੋ।

0: ਕੋ ਖੋਦੈ ਕੋ ਚੰਦਨ ਲੇਪ
1: ਬ੍ਰਹਮ ਗਿਆਨੀ ਕਾ ਇਹੋ ਬਣਾਓ
0: ਨਾਨਕ ਜੋ ਪਾਵਕ ਕਾ ਸਹਿ ਸੁਭਾਉ
1: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ
0: ਜੈਸੇ ਮੈਂ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੇ ਮਨ ਹੋਏ ਪ੍ਰਗਾਸ
0: ਜੈਸੇ ਧਾਰੂ ਪਰ ਆਕਾਸ
1: ਬ੍ਰਹਮ ਗਿਆਨੀ ਕੇ ਮਿੱਤਰ ਸਤ ਸੁਮਾਨ
0: ਬ੍ਰਹਮ ਗਿਆਨੀ ਕੇ ਨਾਹੀ ਅਭਿਮਾਨ
1: ਬ੍ਰਹਮ ਗਿਆਨੀ ਉੱਚੇ ਉੱਚਾ
0: ਮਨ ਆਪਣਾ ਹੈ ਸਭ ਤੇ ਨੀਚਾ
1: ਬ੍ਰਹਮ ਗਿਆਨੀ ਸੇ ਜਨ ਪਏ
0: ਨਾਨਕ ਜਿਨ ਪ੍ਰਵਿਆਪ ਕਰੇ
1: ਬ੍ਰਹਮ ਗਿਆਨੀ ਸਗਲ ਕੀਰੀਨਾ
0: ਆਤਮ ਰਸ ਬ੍ਰਹਮ ਗਿਆਨੀ ਚੀਨਾ
1: ਬ੍ਰਹਮ ਗਿਆਨੀ ਕੀ ਸਭ ਪਰਮਾਇਆ
0: ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸਮਦਰਸੀ
0: ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ
1: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ
0: ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ
0: ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ
1: ਬ੍ਰਹਮ ਗਿਆਨੀ ਏਕ ਉਪਰਾਸ
0: ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕੇ ਗਰੀਬੀ ਸਮਾਹਾ
0: ਬ੍ਰਹਮ ਗਿਆਨੀ ਪਰ ਉਪਕਾਰ ਮਹਾ
1: ਬ੍ਰਹਮ ਗਿਆਨੀ ਕੇ ਨਾ ਹੀ ਧੰਦਾ
0: ਬ੍ਰਹਮ ਗਿਆਨੀ ਲੈ ਧਾਵਤ ਬੰਦਾ
1: ਬ੍ਰਹਮ ਗਿਆਨੀ ਕੇ ਹੋਏ ਸੋ ਭਲਾ
0: ਬ੍ਰਹਮ ਗਿਆਨੀ ਸੁਫਲ ਫਲਾ
1: ਬ੍ਰਹਮ ਗਿਆਨੀ ਸੰਗ ਸਗਲ ਆਧਾਰ
0: ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੇ ਰੰਗ
0: ਬ੍ਰਹਮ ਗਿਆਨੀ ਕੇ ਵਸੈ ਪ੍ਰਭਸੰਗ
1: ਬ੍ਰਹਮ ਗਿਆਨੀ ਕੇ ਨਾਮ ਆਧਾਰ
0: ਬ੍ਰਹਮ ਗਿਆਨੀ ਕੇ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਜਾਗਤ
0: ਬ੍ਰਹਮ ਗਿਆਨੀ ਅਹੰਗ ਬੁੱਧ ਤਿਆਗਤ
1: ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ
0: ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ

0: ਆਪ ਨਾਨਕ ਪ੍ਰਭ ਸੋਏ।
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਤੁਮ ਪ੍ਰਗਾਸ,
1: ਕਈ ਕੋਟ ਤਤ ਕੇ ਬੇਤੇ
0: ਸਦਾ ਨਿਹਾਰੇ ਏਕੋ ਨੇਤ੍ਰ,
1: ਕਈ ਕੋਟ ਨਾਮ ਰਸ ਪੀਵ ਹੈ
0: ਆਤਮਰਾ ਸੁਖ ਸਹਿ ਸਮਾਵੇ, ਅਮਰ ਪਏ ਸਦ ਸਦੀ ਜੀਵੇ,
1: ਕਈ ਕੋਟ ਨਾਮ ਗੁਣ ਗਾਵ ਹੈ
0: ਆਤਮਰਾ ਸੁਖ ਸਹਿ ਸਮਾਵੇ,
1: ਆਪਣੇ ਜਨ ਕਹੋ ਸਾਸ ਸਾਸ ਸੁਮਾਰੇ,
0: ਨਾਨਕ ਕੋਏ ਪਰਮੇਸ਼ਰ ਕੇ ਪਿਆਰੇ।

0: ਦੀ ਕਰਨ ਕਰਾਵਣ ਕਰਨੇ ਜੋਗ
1: ਜੋ ਤਿਸ ਭਾਵੈ ਸੋਈ ਹੋਗ
0: ਕਿਨ ਮੈਂ ਥਾਪ ਤਾਪਣ ਹਾਰਾ
1: ਅੰਤ ਨਹੀਂ ਕਿਸ ਪਾਰਾ ਵਾਰਾ
0: ਹੁਕਮੈ ਧਾਰ ਅਦਰ ਰਾਵੇ
1: ਹੁਕਮੇ ਉਪਜੈ ਹੁਕਮ ਸਮਾਵੇ
0: ਹੁਕਮੇ ਊਚ ਨੀਚ ਵਿਵਹਾਰ
1: ਹੁਕਮੇ ਅਨੇਕ ਰੰਗ ਪ੍ਰਕਾਰ
0: ਕਰ ਕਰ ਦੇਖੇ ਆਪਣੀ ਵਡਿਆਈ
1: ਸਮੈ ਰਿਹਾ ਸੁਮਾਰ
0: ਪ੍ਰਭਾਵੇ ਮਾਨੁਗਤ ਪਾਵੇ
1: ਪ੍ਰਭਾਵੈ ਤਾਂ ਪਾਥਰ ਤਰਾਵੇ
0: ਪ੍ਰਭਾਵੇ ਬਿਨਸਾਸ ਤੇ ਰਾਖੇ
1: ਪ੍ਰਭਾਵੈ ਤਾਂ ਹਰ ਗੁਣ ਪਾਖੇ
0: ਪ੍ਰਭਾਵੇ ਤਾਂ

0: ਪਦ ਪਤੰਗੋਏ ਜੀਆ
1: ਅਨਿਕ ਜੋਨ ਭਰਮੈ ਪਰਮੀਆ
0: ਨਾਨਾ ਰੂਪ ਜੋ ਸੋਗੀ ਦਿਖਾਵੇ
1: ਜੋ ਪ੍ਰਭਾਵੈ ਤਿਵੈ ਨਚਾਵੇ
0: ਰਸ ਭਾਵੇ ਸੋਈ ਹੋਏ
1: ਨਾਨਕ ਦੂਜਾ ਅਵਰ ਨ ਕੋਈ
0: ਸਾਧ ਸੰਗ ਤੇ ਉਹ ਪਾਵੇ
1: ਉਸ ਸਥਾਨ ਤੇ ਬਹੁਰ ਨਾ ਆਵੇ
0: ਅੰਤਰ ਹੋਏ ਗਿਆਨ ਪ੍ਰਗਾਸ
1: ਉਸ ਸਥਾਨ ਕਾ ਨਹੀਂ ਵਿਨਾਸ਼
0: ਮੰਤਨ ਨਾਮ ਰਤੇ ਇੱਕ ਰੰਗ
1: ਸਦਾ ਬਸੈ ਪਾਰ ਬ੍ਰਹਮ ਕੈਸਾ

0: ਜੋਵਨਵੰਤ
1: ਸੋ ਹੋਵਤ ਵਿਸ਼ਟਾ ਕਾ ਜੰਤ
0: ਆਪਸ ਕੋ ਕਰਮਵੰਤ ਕਹਾਵੈ
1: ਜਨਮ ਮਰੈ ਬਹੁ ਜੋਨ ਪਰਮਾਵੈ
0: ਧਨ ਭੂਮ ਕਾ ਜੋ ਕਰੈ ਗੁਮਾਨ
1: ਸੋ ਮੂਰਖ ਅੰਧਾ ਅਗਿਆਨ
0: ਕਿਰਪਾ ਜਿਸ ਕੇ ਹਿਰਦੈ ਗਰੀਬੀ ਵਸਾਵੈ
1: ਨਾਨਕੀਆ ਮੁਕਤਾ ਕੈ ਸੁਖ ਪਾਵੈ
0: ਕਰ ਗਰਵਾਵੈ
1: ਤ੍ਰਿਣ ਸਮਾਨ ਕਰ ਸੰਗ ਨ ਜਾਵੈ
0: ਲਸਕਰ ਮਾਨ ਉਪਰ ਕਰੇ ਆਸ
1: ਪਲ ਭੀਤਰਤਾ ਕਾ ਹੋਏ ਵਿਨਾਸ਼
0: ਤੇ ਆਪ ਜਾਣੇ ਬਲਵੰਤ
1: ਕਿਨ ਮੈਂ ਹੋਏ ਜਾਏ ਪਸਮੰਤ
0: ਕਿਸੇ ਨ ਬਲੈ ਆਪ ਅਹੰਕਾਰੀ
1: ਧਰਮ ਰਾਏ ਤਿਸ ਕਰੇ ਖੁਆਰੀ
0: ਗੁਰ ਪ੍ਰਸਾਦ ਜਾ ਕਾ ਮਿਟੈ ਅਭਿਮਾਨ
1: ਸੋ ਜਨ ਨਾਨਕ ਦਰ ਗੈ ਪਰਵਾਨ
0: ਕੋਟ ਕਰਮ ਕਰੈ ਹੁਦਾਰੇ
1: ਸ਼ਰਮ ਪਾਵੈ ਸਗਲੇ ਬਿਰਥਾਰੇ
0: ਅਨਕ ਤਪੱਸਿਆ ਕਰੇ ਅਹੰਕਾਰ
1: ਨਰਕ ਸੁਰਗ ਫਿਰ ਅਵਤਾਰ
0: ਅਨਕ ਜਤਨ ਕਰ ਆਤਮ ਨਹੀਂ ਦਰਵੈ
1: ਹਰ ਦਰ ਗਹਿ ਕਹੋ ਕੈਸੇ ਗਵੈ
0: ਆਪਸ ਕੋ ਜੋ ਭਲਾ ਕਹਾਵੈ
1: ਕਿਸੈ ਭਲਾਈ ਨਿਕਟ ਨ ਆਵੈ ਕਹੋ ਨਾਨਕ ਤਾ ਕੀ ਨਿਰਮਲ ਸੋਏ
0: ਜਬ ਲਗ ਜਾਣੈ ਮੁਝ ਤੇ ਕਛ ਹੋਏ
1: ਤਬ ਇਸ ਕੋ ਸੁਖ ਨਾਹੀ ਕੋਏ
0: ਜਾਣੈ ਮੈਂ ਕਿਛ ਕਰਤਾ
1: ਤਬ ਲਗ ਗਰਭ ਜੋਨ ਮੈਂ ਫਿਰਤਾ
0: ਜਬ ਤਾਰੇ ਕੋ ਬੈਰੀ ਮੀਤ
1: ਤਬ ਲਗ ਨਿਸ਼ਚਲ ਨਾਹੀ ਚੀਤ
0: ਜਬ ਲਗ ਮੋਹ ਮਗਨ ਸੰਗ ਮਾਏ
1: ਤਬ ਲਗ ਧਰਮ ਰਾਏ ਦੇਸ ਜਾਏ
0: ਕਿਰਪਾ ਤੇ ਬੰਧਨ ਛੁਟੈ
1: ਗੁਰ ਪ੍ਰਸਾਦ ਨਾਨਕ ਹੋ ਛੁਟੈ
0: ਕਟੇ ਲਗ ਕੋ ਉਠਤਾਵੈ
1: ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ
0: ਭੋਗ ਵਿਖਿਆ ਕੇ ਕਰੈ
1: ਤ੍ਰਿਪਤਾਵੈ ਖਪ ਖਪ ਮਰੈ
0: ਬਿਨਾ ਸੰਤੋਖ ਨਹੀਂ ਕੋ ਰਾਜੈ
1: ਸੁਪਨ ਮਨੋਰਥ ਬ੍ਰਿਥੇ ਸਭ ਕਾਜੈ
0: ਨਾਮ ਰੰਗ ਸਰਬ ਸੁਖ ਹੋਏ
1: ਬੜ ਭਾਗੀ ਕਿਸੈ ਪ੍ਰਾਪਤ ਹੋਏ
0: ਕਰਨ ਕਰਾ ਬਨੁ ਆਪੇ ਆਪ
1: ਸਦਾ ਸਦਾ ਨਾਨਕ ਹਰ ਜਾਪ।

0: ਕਰ ਸੰਤ ਕੀ ਨਿੰਦਾ ਨਾ ਮਿਟਾ ਬਹੁਰ ਬਹੁਰ ਅਵਤਾਰ ਲਟਕਰੇ ਸੰਤ ਕੈ ਦੁਖ ਨਾਰ ਜਾ ਕਟੈ
1: ਸੰਤ ਕੈ ਦੁਖਨ ਜਮਤੇ ਨਹੀਂ ਛੁਟੈ
0: ਸੰਤ ਕੈ ਦੁਖਨ ਸੁਖ ਸਭ ਜਾਏ
1: ਸੰਤ ਕੈ ਦੁਖਨ ਨਰਕ ਮੈਂ ਪਾਏ
0: ਸੰਤ ਕੈ ਦੁਖਨ ਮਤ ਹੋਏ ਮਲੀਨ
1: ਸੰਤ ਕੈ ਦੁਖਨ ਸਭ ਬਾਤੇ ਹੀਨ
0: ਸੰਤ ਕੇ ਹਤੇ ਕੋ ਰਖੈ ਨਾ ਕੋਈ
1: ਸੰਤ ਕੈ ਦੁਖਨ ਥਾਨ ਦ੍ਰਿਸ਼ਟ ਹੋਏ
0: ਸੰਤ ਕਿਰਪਾਲ ਕਿਰਪਾ ਜੇ ਕਰੈ
2: ਸੰਤ ਸੰਗ ਨਿੰਦਕ ਦੀ
0: ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਸਰਪ ਜੋਨ ਪਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ ਸੰਤ ਕੈ ਦੁਖਨ ਤੇ ਸਭ ਜਾਏ ਸੰਤ ਦੁਖੀ ਕਾ ਥਾਉ ਕੋ ਨਾਹੀ
2: ਸੰਤ ਭਾਵੈ ਤਾ ਓਏ ਵਿਗਤ ਪਾਹੇ
0: ਸੰਤ ਕਾ ਨਿੰਦਕ ਮਹਾ ਅਤ ਤਾਈ
2: ਸੰਤ ਕਾ ਨਿੰਦਕ ਕਿੰਟ ਕਰਨਾ ਪਾਈ
0: ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਰਾਜ ਤੇ ਹੀਨ
1: ਸੰਤ ਕਾ ਨਿੰਦਕ ਦੁਖੀਆ ਦੀਨ
0: ਸੰਤ ਕੇ ਨਿੰਦਕ ਕੋ ਸਰਬ ਰੋਗ
1: ਸੰਤ ਕੇ ਨਿੰਦਕ ਕੋ
0: ਸੰਤ ਕੀ ਨਿੰਦਾ ਦੁਖ ਮਹਿ ਦੁਖ
1: ਨਾਨਕ ਸੰਤ ਭਾਵੇ ਤਾ ਉਸ ਕਾ ਵੀ
0: ਸੰਤ ਕਾ ਦੁਖੀ ਸਦਾ ਅਪਵਿੱਤ
1: ਸੰਤ ਕਾ ਦੁਖੀ ਕਿਸੇ ਕਾ ਨਿਮਿਤ
0: ਸੰਤ ਕੇ ਦੁਖੀ ਕੋ ਡਾਨ ਲਾਗੈ
1: ਸੰਤ ਕੇ ਦੁਖੀ ਕੋ ਸਭ ਤੇ ਆਗੈ
0: ਸੰਤ ਕਾ

0: ਸੰਤ ਕਾ ਦੁਖੀ ਅਧ ਬੀਜ ਤੇ ਟੁੱਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਬੂਝੈ
0: ਦੁਖੀ ਕੋ ਧਿਆਨ ਪਰਮਾਈਐ
1: ਸੰਤ ਕਾ ਦੁਖੀ ਉਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜਿਉ ਸਾਸ ਬਿਨਾ ਮਿਰਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜ ਆਪੇ ਹੀ ਕਾਰ
0: ਸੰਤ ਕੇ ਦੁਖੀ ਕਵਰ ਨ ਰੱਖਣ ਹਾਰ
1: ਸੰਤ ਪਾਵੇ ਤਲੇ ਵਾਰ
0: ਸੰਤ ਕਾ ਦੁਖੀ ਓ ਬਿਲ ਲਾਏ
1: ਜਿਉ ਜਲ ਬਿਹੂਣ ਮਛਲੀ ਤੜਪੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜਿਉ ਪਾਵ ਇੰਦਰ ਨਹੀਂ ਤ੍ਰਾਪੈ
0: ਸੰਤ ਕਾ ਦੁਖੀ ਛੁੱਟੈ ਅਕੇਲਾ
1: ਜਿਉ ਵਾਰ ਚਲ ਕੇ ਤਮਾਹੇ ਦੁਇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦਮਿਤਿਆ ਕਹਿਤ
0: ਕਿਰਤ ਨਿੰਦਕ ਕਾ ਤੁਰ ਹੀ ਪਿਆ
1: ਨਾਨਕ ਜੋ ਭਾਵੇ ਸੋਈ ਕੀਆ
0: ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾਮ ਰਹਿਣਾ ਜਵਾਈਏ
0: ਸੰਤ ਕੇ ਦੁਖੀ ਕੀ ਪੁਜੈ ਨਯਾ ਸਾ
1: ਸੰਤ ਕੇ ਦੁਖੀ ਕੋ ਚਲੇ ਨਿਰਾਸਾ
0: ਸੰਤ ਕੇ ਦੁਖ ਨ ਤ੍ਰਿਸ਼ਟੈ ਹੋਏ
1: ਜੈਸਾ ਭਾਵੇ ਤੈਸਾ ਕੋਈ ਹੋਏ
0: ਭਇਆ ਕਿਰਤ ਨ ਮਿਟੈ ਕੋਏ
1: ਨਾਨਕ ਜਾਣੇ ਸੱਚਾ ਸੋਏ
0: ਸਭ ਘਟ ਤਿਸਕੇ ਕਰਨੇ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਰੱਬ ਕੀ ਉਸਤਤ ਕਰੋ ਦਿਨ ਰਾਤ
1: ਤਿਸੇ ਧਿਆਓ ਸਾਸ ਗ੍ਰਾਸ
0: ਕੁਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਧੀਆ
0: ਆਪਣਾ ਖੇਲਾ ਕਰਨੇ ਹਾਰ
1: ਦੂਸਰ ਕੌਣ ਕਹੇ ਵਿਚਾਰ
0: ਕਿਸਨੂੰ ਕਿਰਪਾ ਕਰੇ ਤਿਸੇ ਆਪਣਾ ਨਾਮ ਦੇ ਬੜ ਭਾਗੀ ਨਾ

0: ਗੁਰ ਪ੍ਰਸਾਦ ਤਬ ਸਭ ਬੁਝਿਆ,
1: ਜਬ ਦੇਖੋ ਤਬ ਸਭ ਕੁਛ ਮੂਲ,
0: ਨਾਨਕ ਸੋ ਸੁਖਮ ਸੋਈ ਅਸੂਲ,
1: ਨਾ ਕਿਛ ਜਨਮੇ ਨਾ ਕਿਛ ਮਰੇ,
0: ਆਪਨ ਚਲਤਾ ਭੀ ਕਰੇ,
1: ਆਵਨ ਜਾਵਨ ਦ੍ਰਿਸ਼ਟ ਅੰਦ੍ਰਿਸ਼ਟ,
0: ਆਗਿਆਕਾਰੀ ਧਾਰੀ ਸਭ ਸ੍ਰਿਸ਼ਟ,
1: ਆਪੇ ਆਪ ਸਗਲ ਮੈਂ ਆਪ,
0: ਅਨਿਕ ਜੁਗਤ ਰਚਥਾ ਪੁਥਾਪ।

0: ਰੋਗ
1: ਨਾਨਕ ਸੋਜਨ ਸਦਾ ਅਰੋਗ
0: ਜਿਉ ਮੰਦਰ ਕੋ ਥਾਮੈ ਥੰਮਨ
1: ਜਿਉ ਗੁਰ ਕਾ ਸ਼ਬਦ ਮੰਨੈ ਅਸੰਮਨ
0: ਜਿਉ ਪਾਖਾਣ ਨਾਵ ਚੜ ਤਰੈ
1: ਪ੍ਰਾਣੀ ਗੁਰ ਚਰਨ ਲਗਨ ਨਿਸ਼ਤਰੈ
0: ਜਿਉ ਅੰਧਕਾਰ ਦੀਪਕ ਪ੍ਰਗਾਸ
1: ਗੁਰ ਦਰਸ਼ਨ ਦੇਖ

0: ਵਾਪਾਰ ਬਿਰਲਾ ਵਾਪਾਰ
1: ਨਾਨਕ ਤਾਕੇ ਸਦ ਬਲਿਹਾਰ
0: ਚਰਨ ਸਾਧ ਕੇ ਧੋਏ ਧੋਏ ਪੀਓ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧ ਕੀ ਧੂਰ ਕਰੋ ਇਸਨਾਨ
1: ਸਾਧ ਉਪਰ ਜਾਈਏ ਕੁਰਬਾਨ
0: ਸਾਧ ਸੇਵਾ ਵੱਡ ਭਾਗੀ ਪਾਈਏ
1: ਸਾਧ ਸੰਗ ਹਰ ਕੀਰਤਨ ਗਾਈਏ
0: ਅਨਕ ਬਿਘਨ ਤੇ ਸਾਧੂ ਰੱਖੇ
1: ਹਰ ਗੁਣ ਗਾਏ ਅੰਮ੍ਰਿਤ ਰਸ ਚਾਖੇ
0: ਓਟ ਗਹੀ ਸੰਤ

0: ਪੁਰਬ ਲਿਖੇ ਕਾ ਲਹਿਣਾ ਪਾਹੇ,
1: ਸਭ ਕਿਛ ਤਿਸਕਾ ਉਹ ਕਰਨੈ ਜੋਗ,
0: ਇਸ ਬਿਨ ਦੂਸਰ ਹੋਆ ਨਾ ਹੋਗ,
1: ਜਪ ਜਨ ਸਦਾ ਸਦਾ ਦਿਨ ਰਹਿਣੀ,
0: ਸਭ ਤੇ ਊਚ ਨਿਰਮਲ ਕਰਨੀ,
1: ਕਰ ਕਿਰਪਾ ਜਿਸ ਕੋ ਨਾਮ ਦੀਆ,
0: ਨਾਨਕ ਸੋਜਨ ਨਿਰਮਲ ਥੀਆ,
1: ਗੁਰ ਕੀ ਪ੍ਰਤੀਤ,
0: ਕਿਸ ਜਨ ਆਵੈ ਹਰ ਪ੍ਰਭ ਚੀਤ,
1: ਭਗਤ ਭਗਤ ਸੁਣੀਐ ਤੇ ਲੋਏ,
0: ਜਾ ਕੈ ਹਿਰਦੈ ਇਕੋ ਹੋਏ,
1: ਸੱਚ ਕਰਣੀ ਸੱਚਤਾ ਕੀ ਰਹਿਤ,
0: ਸੱਚ ਹਿਰਦੈ ਸਤਿ ਮੁਖ ਕਹਿਤ,
1: ਸਾਚੀ ਦ੍ਰਿਸ਼ਟ ਸਾਚਾ

0: ਇਸ਼ਤ ਪਰੈ ਨਾਹੀ ਕਿਛ ਕੋਏ
1: ਸਰਬ ਨਿਰੰਤਰ ਇੱਕੋ ਸੋਏ
0: ਆਪੇ ਬਿਨਾ ਆਪੇ ਦਾਨਾ
1: ਗੈਰ ਗੰਭੀਰ ਸਜਾਨਾ
0: ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ
1: ਨਾਮ ਦਿਆਲ ਬਖਸੰਦ
0: ਸਾਧ ਤੇਰੇ ਕੀ ਚਰਨੀ ਪਾਓ
1: ਨਾਨਕੇ ਮਨੇ ਅੰਗਾਓ
0: ਮਨਸਾ ਪੂਰਨ ਸਰਨਾ ਜੋਗ
1: ਜੋ ਕਰ ਪਾਇਆ ਸੋਈ ਯੋਗ
0: ਹਰਨ ਭਰਨ ਜਾਕਾ ਨੇਤਰ ਪੂਰ
1: ਮੰਤਰ ਨਾ ਜਾਣੇ ਹੋਰ
0: ਅਨੰਦ ਰੂਪ ਮੰਗਲ ਸੱਜਾ ਕੈ
1: ਸਰਬ ਤੋਗ ਸੁਣੀਐ ਕਰਤਾ ਕੈ
0: ਰਾਜ ਮੈਂ ਰਾਜ ਯੁਗ ਮੈਂ ਜੋਗੀ
1: ਤਪ ਮੈਂ ਤਪੀ ਸਰਗਸਤ ਮੈਂ ਭੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ
1: ਨਾਨਕ ਜਿਸ ਪੁਰਖ ਕਾ ਕਿਨੇ ਅੰਤ ਨਾ ਪਾਇਆ
0: ਜਾ ਕੀ ਲੀਲਾ ਕੀਮਤ ਨਾਹੀ ਪਿਤਾ ਕਾ ਜਨਮ ਕੇ

0: ਜਨ ਸੋ ਸਿਵਕ ਸਾ ਸਾ ਸੁਮਾਰੈ
1: ਆਪਣੇ ਜਨ ਕਾ ਪਰਦਾ ਢਾਕੇ
0: ਆਪਣੇ ਸੇਵਕ ਕੀ ਸਰ ਪਰ ਰੱਖੇ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪਤ ਰੱਖੇ
0: ਤਾਕਿ ਗਤ ਮਿਤ ਕੋਈ ਨਾ ਲਾਖੇ
1: ਰੱਬ ਕੇ ਸੇਵਕੋ ਕੋ ਨਾ ਬੂਚੇ
0: ਰੱਬ ਕੇ ਸੇਵਕ ਉੱਚੇ ਉੱਚੇ
1: ਆਪਣੀ ਸੇਵਾ ਲਾਇਆ
0: ਨਾਨ ਸੋ ਸੇਵਕ
1: ਨਿੱਕੀ ਕੀਰੀ ਮੈਂ ਕਰ ਰੱਖੇ
0: ਲਸ਼ਕਰ ਕੋਟ ਲਾਖੇ
1: ਇਸ ਕਾ ਸਾਸ ਨਾ ਕਾਟ
0: ਰਾਖੂ ਰਾਖ ਦੇ ਕਰ ਹਾਥ
1: ਮਾਨ।

0: ਸਵਸਥ ਬਣੀ ਸਤਿਗੁਰ ਸਿੱਖ ਕੀ ਕਰਾ ਪ੍ਰਤਪਾਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਸਤਿਗੁਰ ਸਿੱਖ ਕੇ ਬੰਧਨ ਕੱਟ
1: ਸਿੱਖ ਵਿਕਾਰ ਤੇ ਹਟ
0: ਸਤਿਗੁਰ ਸਿੱਖਾ ਨਾਮ ਧਨ ਦੇ ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰਾ
1: ਨਾਨਕ ਸਤਿਗੁਰ ਸਿੱਖੋ ਜੀ ਨਾਲ ਸੁਮਾਰ
0: ਗੁਰ ਕਾ ਗ੍ਰਹਿ ਸੇਵਕ ਜੋ ਰਹਾ
1: ਗੁਰ ਕੀ ਆਗਿਆ ਮਨ ਮੈਂ

ਸੁਣਕਰ ਬਚਨ ਕਰਨ ਆਗਾਨੇ ਪੂਰਾ ਗੁਰ ਅਖਿਆਓ ਜਾ ਕਾ ਮੰਤਰ ਗੁਣ ਬੇਅੰਤ ਕੀਮਤ ਨਹੀਂ ਪਾਏ ਜਿਹ ਬਾਏਕ ਉਸਤਤ ਅਨੇਕ ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਨਿਰਾਹਾਰ ਨਿਰਵੈਰ ਸੁਖਦਾਈ ਅਨਕ ਭਗਤ ਬੰਧਨ ਨਿਤ ਕਰ ਹੈ ਸਤ ਬਲਹਾਰੀ ਸਤਗੁਰ ਆਪਣੇ ਇਹੋ ਹਰ ਰਸ ਪਾਵੈ ਜਨ ਕੋਏ ਉਸ ਪੁਰਖ ਕਾ ਨਾ

0: ਜੋ ਕਿਆਲ ਪਟਾਵ ਹੈ ਮੂਰਖ ਮਨਾ
1: ਮੀਤ ਕਟੰਬ ਅਰਬੰਤਾ
0: ਇਸੇ ਕਹਾ ਕਵਣ ਸਨਾਥਾ ਇਸੇ ਕਹਾ ਤੁਮ ਕਵਣ ਸਨਾਥਾ
1: ਆਜ ਰੰਗ ਮਾਇਆ ਵਿਸਥਾਰ
0: ਇਸੇ ਕਹਾ ਕਵਣ ਛੁਟਕਾਰ
1: ਹਸਤੀ ਰਥ ਅਸਵਾਰੀ
0: ਝੂਠਾ ਡੰਫ

0: ਸਾਧ ਚਰਨ ਧੋਏ
1: ਭਗਤ ਜਨਾ ਕੈ ਮੰਥਨ ਰੰਗ
0: ਬਿਰਲਾ ਕਹੁ ਪਾਵੈ ਸੰਗ
1: ਏਕ ਵਸਤ ਦੀਜੈ ਕਰਮਿਆ
0: ਗੁਰ ਪ੍ਰਸਾਦ ਨਾਮ ਜਪ ਲਿਆ
1: ਰਾਖੀ ਉਪਮਾ ਕਹੀ

0: ਜਪੈ ਸੋ ਹੋਏ ਪੁਨੀਤ,
1: ਭਗਤ ਭਾਏ ਲਾਵੈ ਮਨ ਹੀਤ,
0: ਨਾਮ ਨਿਰਗੁਣ ਯਾਰ ਨੀਚ ਅਜਾਨ,
1: ਨਾਨਕ ਤੁਮਰੀ ਸਰਨ ਪੁਰਖ ਭਗਵਾਨ,
0: ਵੈਕੁੰਠ ਮੁਕਤ ਮੁਖ ਪਾਏ,
1: ਏਕ ਨਿਮਖ ਹਰ ਕੇ ਗੁਣ ਗਾਏ,
0: ਅਨਕ ਰਾਜ ਭੋਗ ਵਡਿਆਈ,
1: ਹਰ ਕੇ ਨਾਮ ਕੀ ਕਥਾ ਮਨ ਭਾਈ,
0: ਓ ਭੋਜਨ ਕਾਪਰ ਸੰਗੀਤ,
1: ਰਸਨਾ ਜਪਤੀ ਹਰ ਹਰ ਨੀਤ,
0: ਭਲੀ ਸੁਕਰਨੀ ਸੋਭਾ।

ਜਾ ਬਧਾਰੇ ਆਪਨ ਸੁਨ ਸਮਾਦ ਜਬ ਇਸ ਕਾ ਬਰਨ ਚਿਹਨ ਨਾ ਜਾਪਤ।

0: ਪਵਾਉ,
1: ਆਠ ਪਹਿਰ ਪ੍ਰਭਿਖ
2: ਹਨੇਰਾ, ਗਿਆਨ ਬੈਠੇ ਅੰਧੇਰਾ,
1: ਉਪਦੇਸ਼ ਹਿਰਦੈ ਵਸਾਵੋ,
2: ਮਨ ਇਛੇ ਨਾਨਕ ਫਲ ਪਾਵਹੁ,
1: ਹਲਤ ਪਲਤ ਦੁਇ

0: ਪਵ ਹੈ ਸਮੁੰਦ ਨਾ ਜਾਣੀਆ
1: ਸੁਮੰਦ ਸਾਧ ਸੁਲਤਾਨ ਗਹਿਰਾ ਸੇਤੀ ਮਾਲ ਧਨ
0: ਕਿਹੜੇ ਤੁਲ ਨਾ ਹੋਵਨੀ ਜੇ ਤਸ ਮਨ ਹੋ ਨ ਵਿਸਰਹਿ।

0: ਪ੍ਰਸਾਦ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੇਂ ਤਾਂ ਪ੍ਰਸਾਦ ਸਵਈਏ ਸਰਾਵਗ ਸੁਧ ਸਮੂਹ ਸਿਧਾਨ ਕੇ ਦੇਖ ਫਿਰਿਓ ਕਰ ਜੋਗ ਜਤੀ ਕੇ
1: ਜੋਰ ਜੋਰਾਰਦਨ ਸੁਧ ਸੁਧਾਰਕ।

0: ਕਹਿ ਬੈਠ ਰਹੋ ਬਖ ਧਿਆਨ ਲਗਾਇਓ
1: ਨਾਥ ਫਿਰਿਓ ਦੀਏ ਸਾਧ ਸਮੁੰਦਰਾਂ ਲੋਕ ਕਹਿਓ ਪਰ ਲੋਕ ਗਵਾਇਓ
0: ਵਾਸ ਕੀਓ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੁਬੈਸ ਬਤਾਇਓ
1: ਸਾਜ ਕਹੋ ਸੁਣ ਲਿਓ ਸਭਾ ਜਨ ਪ੍ਰੇਮ ਕੀਓ ਤਨ ਹੀ ਪ੍ਰਭ ਪਾਇਓ
0: ਬਾਹੁਲ ਪਾਹਨ ਪੂਜ ਤਰਿਓ ਸਿਰ

0: ਇੱਕ ਹਮਾਰੇ ਤਾਰੀਅਨ
1: ਜੋਨ ਜੋਨ ਸਤਰ ਹਮਾਰੇ ਮਾਰੀਆ
0: ਹਾਥ ਦੇ ਮੁਝੇ ਅਮਰੀਏ
1: ਮਰਨ ਕਾਲ ਕਾ ਤਰਾਸ ਵਰੀਆ
0: ਜੋ ਸਦਾ ਹਮਾਰੇ ਪਛਾ
1: ਸਰੀਆ ਤੋ ਜੋ ਕਰਿਆ ਰਖਾ
0: ਲੋ ਮੋਹਿ ਰਾਖਨ ਹਾਰੇ
1: ਸਾਹਿਬ ਸੰਤ ਸਹਾਏ ਪਿਆਰੇ
0: ਇਨ ਬੰਦੁਸ਼ਟਨ ਕੇ ਹੰਤਾ
1: ਤੁਮ ਪੁਰੀ ਜਤਲ ਦਸ ਕਰਤਾ
0: ਕਾਲ ਪਾਏ ਬ੍ਰਹਮਾ ਬਿਪਤਰਾ
1: ਕਾਲ ਪਾਏ ਸ਼ਿਵਜੀ ਅਵਤਰਾ
0: ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ
1: ਸਕਲ ਕਾਲ ਕਾ ਗਿਆ ਤਮਾਸਾ
0: ਜਨ ਕਾਲ ਜੋਗੀ ਸ਼ਿਵ ਕੀਓ
1: ਵੇਦ ਰਾਜ ਬ੍ਰਹਮਾ ਜੋ ਥੀਓ
0: ਜਨ ਕਾਲ ਸਾ ਲੋਕ ਸਵਾਰਾ
1: ਨਮਸਕਾਰ ਹੈ ਤਾਂ ਹੈ ਹਮਾਰਾ
0: ਜਨ ਕਾਲ ਸਭ ਜਗਤ ਬਨਾਇਓ
1: ਦੇਵ ਦਾਤ ਜਸਨ ਉਪਜਾਇਓ
0: ਆਦ ਅੰਤ ਏਕੇ ਅਵਤਾਰਾ
1: ਸੋਈ ਗੁਰੂ ਸਮਝਿਓ ਹਮਾਰਾ
0: ਕਾਰਤ ਸਹੀ ਕੋ ਹਮਾਰੀ
1: ਸਕਲ ਪ੍ਰਜਾ ਜਨ ਆਪ ਸਵਾਰੀ।

0: ਸਹਿਜ ਕਰ ਫੁੱਲਾ
1: ਸੰਤਨ ਦੁਖ ਪਾਏ ਤੇ ਦੁਖੀ
0: ਸੁਖ ਪਾਏ ਸਾਧਨ ਕੇ ਸੁਖੀ
1: ਏਕੀ ਪੀਰ ਪਛਾਨੇ
0: ਘਟ ਘਟ ਕੇ ਪੜ ਪੜ ਕੇ ਜਾਨਾ
1: ਜਬ ਉਦ ਕਰਾ ਕਰ।

0: ਤਾਕਾ ਮੂੜ
1: ਚਾਰਤ ਭੇਦਾ
2: ਜਾ ਕੋ ਭੇਦ ਨਾ ਪਾਵਤ ਭੇਦਾ
3: ਕਰਪਾਨ ਅਨਮਾਨਤ
2: ਮਹਾ ਮੂੜ ਕਾਜ ਭੇਦ ਨਾ ਜਾਣਤ
3: ਮਹਾਦੇਵ ਕੋ ਕੈਦ ਸਦਾ ਸ਼ਿਵ
1: ਨਿਰੰਕਾਰ ਕਾ ਜੀਨਤ ਮਹਿ ਭੇਵ
3: ਆਪਣੀ ਬੁੱਧ ਹੈ ਜੇਤੀ
2: ਪੜਨਤ ਭਿੰਨ ਭਿੰਨ ਤੋਹੇ ਸਿਰਤੀ
3: ਤੁਮਰਾ ਲਖਾ ਨਾ ਜਾਏ ਪਸਾਰਾ
2: ਕੇ ਭੇਦ ਸਜਾ ਪ੍ਰਥਮ ਸੰਸਾਰਾ
3: ਕੈ ਰੂਪ ਅਨੂਪ ਸਰੂਪਾ
1: ਰੰਗ ਭੈਉ ਰਾਵ ਕੈ ਭੂਪਾ
3: ਜੇਤ ਸਥਿਤ ਜਕੀਨੀ
2: ਖਾਨ ਬਹੁਤ ਰਚਦੀ
3: ਫੂਲ ਰਾਜਾ ਹੈ ਬੈਠਾ
2: ਕਹੋ ਸਮਟ ਭੈਓ ਸੰਤ।

0: ਜਮਨ
1: ਪਗ ਪਰੇ ਤਿਹਾਰੇ
0: ਤਿਨ ਕੇ ਤੁਮ ਸੰਕਟ ਸਭ ਤਾਰੇ
1: ਕਲ ਕੋ ਇਕ ਵਾਰ ਧਿਆਏ ਹੈ
0: ਰਿਸ਼ਾ
1: ਹੋਏ ਤਾਈ ਸਭ ਕਾਲਾ
0: ਦੁਸ਼ਟ ਰਿਸ਼ਟ ਕਾਲਾ
1: ਕਿਰਪਾ ਦਿਸ਼ਟ ਤਨ ਜਾਹੇ ਨਾ।

0: ਸੁਣ ਮੋੜ ਜਤ ਲਾਏ ਚਤੁਰਤਾ ਆਵਈ
1: ਦਰਦ ਪਉ ਨਿਕਟ ਨ ਤਿਨ ਨਰ ਕੇ ਰਹੇ
0: ਹੋ ਜੋ ਆਗੀ ਇੱਕ ਬਾਰ ਚੌਪਈ ਕੋ ਕਹ ਚੌਪਈ
1: ਸਤਰ ਸੈਂਸ।

0: ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਂ ਏ ਸਤਿਗੁਰੂ ਮੈਂ ਪਾਇਆ
1: ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ
0: ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵਣ ਆਈਆ।

0: ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ
1: ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ
0: ਕਰ ਸਾਂ ਸੁਖ ਮਨ ਆਏ ਵਸਿਆ ਜਿਨ ਇੱਛਾ

0: ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ, ਘਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਘਰ ਧਾਰੀਆ।
1: ਦੂਤ ਵਸ ਕੀਤੇ ਕਾਲ ਕੰਟਕ ਮਾਰਿਆ,
0: ਸੁਰ ਕਰਮ ਪਾਇਆ ਤੁਧ ਜਿਨ ਕਾਉ, ਸੇ ਨਾਮ ਹਰ ਕੈ ਲਾਗੇ।
1: ਨਾਨਕ ਤੈ ਸਕੋ ਆਤਿਤ।

0: ਜਿਨਕਾ ਮੋਹ ਟੁੱਟਾ ਤਿਨਕਾ ਸਭ ਸੱਚੇ ਸਵਾਰਿਆ।
1: ਕਹੈ ਨਾਨਕ ਇਹੋ ਆਨੰਦ ਹੈ, ਆਨੰਦ ਗੁਰ ਤੇ ਜਾਣਿਆ।
0: ਬਾਬਾ ਜਿਸ ਦੇ ਸੋਈ ਜਨ ਪਾਵੇ ਪਾਵੇ ਤਾਂ ਸੋ ਜਾਂਦੇ, ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ।
1: ਇੱਕ ਭਰਮ ਭੁੱਲੇ ਫਿਰੈ ਦੇ ਦਿਸੋ, ਇੱਕ ਨਾਮ ਲਾਗ ਸਵਾਰਿਆ।
0: ਪ੍ਰਸਾਦੀ ਮਨ ਭਇਆ ਨਿਰਮਲ ਜਿਨਾ ਭਾਣਾ ਪਾਵੇ।
1: ਕਹੈ ਨਾਨਕ ਜਿਸ ਦੇਹ ਪਿਆਰੇ ਸੋਈ ਜਨ ਪਾਵੇ।
0: ਆਵੋ ਸੰਤ ਪਿਆਰਿਓ ਅਕਥ ਕੀ ਕਰੈ ਕਹਾਣੀ।
1: ਕਰੈ ਕਹਾਣੀ ਅਕਥ ਕੇਰੀ, ਕਿਤ ਦੁਆਰਾ ਪਾਈਐ।
0: ਮਨ ਤਨ ਸਭ

0: ਨੇ ਇਹ ਤਾਂ ਭਾਰ ਨੂੰ ਭੁਲਾਇਆ
1: ਤਾਂ ਮੋਹਣੀ ਤੇਨੇ ਕੀਤੀ ਜਿਣ ਠਕੌਲੀ ਪਾਈਆ
0: ਕੁਰਬਾਨ ਕੀਤਾ ਦੇਵ ਤਹੋਂ ਜਨ ਮੋਹ ਮਿਠਾ ਲਾਇਆ
1: ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ
0: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
1: ਕਟੰਬ ਤੂੰ ਜੇ ਦੇਖਦਾ ਚੱਲੇ ਨਾਹੀ ਤੇਰੇ ਨਾਲੇ
0: ਸਾਧ ਤੇਰਾ ਚੱਲਾ ਨਾਹੀ ਤਿਸ ਨਾਲ ਕਿਉਂ ਚਤ ਲਾਈਆ
1: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛੋਂ ਤਾਈਆ
0: ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵਾ ਤੇਰੇ ਨਾਲੇ
1: ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
0: ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ
1: ਅੰਤੋ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ
0: ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਬਖਾਣੇ
1: ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ
0: ਕਹਿ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ
1: ਨਰ ਮੰਜਨ ਅੰਮ੍ਰਿਤ ਖੋਜ ਦੇ ਸੋ ਅੰਮ੍ਰਿਤ ਗੁਰ ਤੇ ਪਾਇਆ
0: ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ
1: ਜੀਵ ਜੰਤ ਸਭ ਤੁਦ ਉਪਾਏ ਇੱਕ ਵੇਖ ਪਰਸਨ ਆਇਆ
0: ਲਭ ਲੋਭ ਅਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ
1: ਕਹਿ ਨਾਨਕ ਜਿਸ ਨੂੰ ਆਪ ਚੁੱਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ
0: ਭਗਤਾਂ ਕੀ ਚਾਲ ਨਿਰਾਲੀ ਚਾਲਾ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ
1: ਲਭ ਲੋਭ ਅਹੰਕਾਰ ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ
0: ਸਨੇਹਾ ਸਿੱਖੀ ਵਾਲਾ ਨਿੱਕੀ ਏਤ ਮਾਰਗ ਜਾਣਾ
1: ਗੁਰ ਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ
0: ਕਹਿ ਨਾਨਕ ਚਾਲ ਭਗਤਾਂ ਜੋ ਬਹੁ ਜੋਗ ਨਿਰਾਲੀ
1: ਚੱਲਾ ਇਹ ਤਿਵ ਚੱਲ ਸਵਾਮੀ।

0: ਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ
1: ਇੱਕ ਗ੍ਰਹਿ ਕਨੇਰੇ ਕਰਹਿ ਗੱਲਾਂ ਗੱਲੀ ਕਹਿ ਨਾ ਪਾਇਆ
0: ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ
1: ਪਵਿੱਤ ਹੋਏ ਸੇ ਜਨਾ ਜਿਨੀ ਹਰਿ ਧਿਆਇਆ
0: ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨੀ ਧਿਆਇਆ
1: ਪਵਿੱਤ ਮਾਤਾ ਪਿਤਾ ਕੁਟੁੰਬ ਸਹਿ ਦਸਿਓ ਪਵਿੱਤ ਸੰਗਤ ਸਭਾਈਆ
0: ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ
1: ਕਹ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ
0: ਕਰਮੀ ਸਹਿਜ ਨਾ ਉਪਜੈ ਮਿਣ ਸਹਿਜੇ ਸਹਿਸਾ ਨਾ ਜਾਏ
1: ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ
0: ਐਸੇ ਜਿਉ ਮਲੀਨ ਹੈ ਕਿਸ ਸੰਜਮ ਧੋਤਾ ਜਾਏ
1: ਮਨ ਧੋਵਹੁ ਸ਼ਬਦ ਲਾਗਹੁ ਹਰਿ ਸਿਉ ਰਹਹੁ ਜਤ ਲਾਏ
0: ਕਹ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਇਸ

0: ਕੇ ਚਰਨ ਹਿਰਦੇ ਧਿਆਏ ਅੰਤਰ ਆਤਮੈ ਸੰਭਾਲੇ
1: ਸਾਡੇ ਸਦਾ ਰਹਿ ਪਰਣ ਗੁਰ ਬਿਨਾ ਵਰਨਾ ਜਾਣ ਕੋਏ
0: ਕਹਿ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ
1: ਜੇ ਕੋ ਗੁਰਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ
0: ਪਾਵੇ ਮੁਕਤ ਨਾ ਉੱਠੇ ਕੋਈ ਪੁੱਛੋ ਵੇਖਿਆ ਜਾਏ
1: ਅਨੇਕ ਜੋਨੀ ਭਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਵੇ।

0: ਗਾਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ
1: ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ
0: ਦੇਖੋ ਨਜ਼ਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ
1: ਵਾਹ ਅੰਮ੍ਰਿਤ ਸਦਾ ਰਹੋ ਹਰ ਰੰਗ ਜਪੋ ਸਾਰਗ ਬਾਣੀ
0: ਨਾਨਕ ਸਦਾ ਗਾਵੋ ਇਹ

0: ਸੁਣ ਦੇ ਕੱਚੇ ਕੱਚੀ ਆਖ ਬਖਾਣੀ
1: ਹਰ ਹਰ ਨਿਤ ਕਰ ਹੈ ਰਸਨਾ ਕਹਿਆ ਕਛੂ ਨਾ ਜਾਣੀ
0: ਇਸ ਦਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ
1: ਕਹ ਨਾਨਕ ਸਤਿਗੁਰੂ ਬਾਜਹੋ।

0: ਲਬ ਸੇਤੀ ਮਨ ਮਿਲਿਆ ਸੱਚੇ ਲਾਇਆ ਭਾਉ
1: ਆਪੇ ਹੀਰਾ ਰਤਨ ਆਪੇ ਜਸਨੋ ਦੇ ਬੁਝਾਏ
0: ਕਹ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ
1: ਸਭ ਸਾਖਤ ਆਪ ਪਾਏ ਕਰਤਾ ਆਪੇ ਹੁਕਮ ਵਰਤਾਏ
0: ਹੁਕਮ ਵਰਤਾਏ ਆਪ ਵੇਖੈ ਗੁਰਮੁਖ ਕਿਸੈ ਬਜਾਏ
1: ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਵਸਾਏ
0: ਗੁਰਮੁਖ ਜਿਸ ਨੂੰ

0: ਹਰ ਰਸ ਕਰਮੀ ਪਾਈਆ ਸਵਰਗ ਮਲਾ ਦਿਸ ਆਏ
1: ਕਹੈ ਨਾਨਕ ਹੋਰਿਆਂ ਦਾ ਰਸ ਸਭ ਵਿਸਰੇ ਜਾਂ ਹਰ ਵਸੈ ਮਨ ਆਏ
0: ਇਹ ਸਰੀਰਾ ਮੇਰਿਆ ਹਰ ਤੁਮੇ ਜੋਤ ਰੱਖੀ ਤਾਤੂ

0: ਹਰ ਬਿਨ ਅਵਰ ਨਾ ਦੇਖੋ ਕੋਈ,
1: ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ,
0: ਇਹੋ ਵੈ ਸੰਸਾਰ ਤੁਮ ਦੇਖਦੇ, ਇਹੋ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ,
1: ਸਾਡੀ ਬੁੱਝਿਆ ਜਾਂ ਵੇਖ।

ਫਤਿਹ ਸ਼੍ਰੀ ਭਗਵਤੀ ਜੀ ਸਹਾਇ ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿਨਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਠ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਪ੍ਰਿਥਵੀ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਖ ਤੇਗ ਪਤੇ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ

ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਉ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਇਹਨਾਂ ਦੇ ਖੁੱਲੇ ਦਰਸ਼ਨ ਦੇ ਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਇਹ ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾ ਨਿਉਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀਓ ਦਸਮ ਪਾਤਸ਼ਾਹ ਕੀ ਆਤਮਕ ਜੋਤ ਸ਼ਬਦ ਸਵਰੂਪ ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਗੁਰੀ ਬਨਵਾਸ ਸਤਿਗੁਰੂ ਜੀ ਆਪ ਜੀ ਨੇ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ ਅੰਮ੍ਰਿਤ ਵੇਲੇ ਦੇ ਜੱਗ ਨੇ ਬਖਸ਼ੇ। ਅੰਮ੍ਰਿਤ ਵੇਲੇ ਆਪ ਜੀ ਨੇ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਨਦਰੋ ਨਦਰੀ ਨਿਹਾਲ ਕੀਤਾ। ਆਪ ਜੀ ਕਾ ਕੋਟਾਨ ਕੋਟ ਧੰਨਵਾਦ ਸਤਿਗੁਰੂ ਜੀ। ਆਪ ਜੀ ਦੀ ਕਿਰਪਾ ਸਦਕਾ ਰਹਿਮਤ ਸਦਕਾ ਪਾਵਨ ਹਜ਼ੂਰੀ ਵਿੱਚ ਦਰਬਾਰ ਸਜੇ ਸਜੇ ਦਰਬਾਰ ਅੰਦਰ ਆਪ ਜੀ ਕੀ ਅਗਾਧ ਬੋਧ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਕੇ ਪਾਠ ਨਿਤਨੇਮ ਬਾਣੀਆਂ ਕੇ ਪਾਠ ਸੰਗਤੀ ਰੂਪ ਵਿੱਚ ਹੋਏ ਗਰੀਬ ਨਵਾਜ ਆਪ ਜੀ ਕੇ ਅੰਮ੍ਰਿਤ ਬਾਣੀ ਦੇ ਪਾਠ ਕਰਦਿਆਂ ਆਪ ਜੀ ਕੇ ਦਸਤਰਿਆਂ ਪਾਸੋਂ ਸੇਵਕਾਂ ਪਾਸੋਂ ਹੋਈਆਂ ਬੇਅੰਤ ਬੇਅੰਤ ਸੂਖਸ਼ਮ ਭੁੱਲਾਂ ਆਪ ਜੀ ਨੇ ਖਿਮਾ ਕਰ ਦੇਣੀ ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਕੇ ਨਵਾਜਣਾ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਸਤਿਗੁਰੂ ਜੀ ਬਾਣੀ ਸ਼ੁੱਧ ਸਪਸ਼ਟ ਪੜ੍ਹਨ ਸੁਣਨ ਅਤੇ ਵਿਚਾਰਨ ਦੀ ਦਾਤ ਪ੍ਰਦਾਨ ਕਰਨੀ। ਗਰੀਬ ਨਵਾਜ ਅੰਮ੍ਰਿਤ ਵੇਲੇ ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀ ਹਾਜ਼ਰੀ ਭਰੀ ਤਿਲ ਫੁੱਲ ਭੇਟਾ ਮਾਇਆ ਆਪ ਜੀ ਕੇ ਚਰਨਾਂ ਵਿੱਚ ਭੇਟਾ ਕੀਤੀ। ਸਤਿਗੁਰੂ ਜੀ ਰਹਿਮਤ ਕਰਨੀ ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਵਿਦਿਆ ਦੀ ਦਾਤ ਗੁਰਸਿੱਖੀ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ ਸਦਾ ਰਹਿਮਤਾਂ ਦਾ ਹੱਥ ਸਿਰ ਤੇ ਰੱਖਣਾ। ਸਤਿਗੁਰੂ ਜੀ ਆਪ ਜੀ ਦੀ ਕਿਰਪਾ ਦੇ ਸਦਕਾ ਬੇਅੰਤ ਸੰਗਤਾਂ ਵੱਲੋਂ ਮੀਡੀਆ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ ਸੇਵਾਵਾਂ ਭੇਜੀਆਂ ਗਈਆਂ ਸਮੂਹ ਸੰਗਤ ਦੀਆਂ ਹਾਜ਼ਰੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਗੁਰਮਤ ਅਨੁਸਾਰ ਮਨੋ ਕਾਮਨਾ ਮਨੋ ਭਾਵਨਾ ਸੰਪੂਰਨ ਕਰਨੀਆਂ ਬੇਅੰਤ ਸੰਗਤਾਂ ਗੁਰੂ ਕੇ ਲੰਗਰਾਂ ਵਿੱਚ ਹਵਿਆ ਕਮਾ ਰਹੀਆਂ ਹਨ। ਸਤਿਗੁਰੂ ਜੀ ਕਿਰਪਾ ਕਰਨੀ ਤਨ ਮਨ ਧਨ ਦੇ ਨਾਲ ਕੀਤੀ ਸੇਵਾ ਆਪ ਜੀ ਨੇ ਥਾਏ ਪਾਉਣੀ ਸਮੂਹ ਸੰਗਤਾਂ ਨੂੰ ਆਪਸੀ ਪ੍ਰੇਮ ਪਿਆਰ ਇਤਫਾਕ ਦੇ ਨਾਲ ਆਪਣੇ ਦਰ ਘਰ ਦੀ ਸੇਵਾ ਦੇ ਸਦਾ ਯੋਗ ਬਣਾ ਲੈਣਾ। ਸਤਿਗੁਰੂ ਜੀ ਮਿਹਰਾਮਤ ਕਰਨੀ ਗਰੀਬ ਨਵਾਜ ਆਪਣੇ ਟਹਿਲੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾਉਣਾ ਭਾਵਨਾ ਸਹਿਤ ਆਪਣੇ ਦਰ ਘਰ ਦੀ ਸੇਵਾ ਦੇ ਯੋਗ ਕਰਨਾ ਹਰ ਮੈਦਾਨ ਫਤਿਹ ਬਖਸ਼ਿਸ਼ ਕਰਨੀ ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਆਪ ਜੀ ਕੇ ਦਰ ਘਰ ਦੇ ਪ੍ਰੀਤਵਾਨ ਪਰਿਵਾਰ ਬੀਬੀ ਹਰਲੀਨ ਕੌਰ ਅਤੇ ਸਮੂਹ ਪਰਿਵਾਰ ਵੱਲੋਂ ਸਰਦਾਰ ਅਮਰਜੀਤ ਸਿੰਘ ਜੀ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ। ਸਤਿਗੁਰੂ ਜੀ ਆਪ ਜੀ ਕਾ ਪਾਵਨ ਪਵਿੱਤਰ ਫਰਮਾਨ ਹੈ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਵੋ ਸੋਗ ਦੇ ਮਾਂ ਵਾਕਾਂ ਅਨੁਸਾਰ ਆਪ ਜੀ ਨੇ ਕਿਰਪਾ ਕਰਨੀ ਸਰਦਾਰ ਅਮਰਜੀਤ ਸਿੰਘ ਜੀ ਨੂੰ ਪੂਰਨ ਦੇਹ ਰੋਗਤਾ ਦੀ ਦਾਤ ਬਖਸ਼ਿਸ਼ ਕਰਕੇ ਨਵਾਜਣਾ। ਸੱਚੇ ਪਾਤਸ਼ਾਹ ਜੀ ਪਰਿਵਾਰ ਵੱਲੋਂ ਉਹਨਾਂ ਦੀ ਦੇਹ ਅਰੋਗਤਾ ਦੇ ਵਾਸਤੇ ਆਪ ਸ੍ਰੀ ਸਹਿਜ ਪਾਠ ਪ੍ਰਾਰੰਭ ਕੀਤੇ ਗਏ ਹਨ। ਆਪ ਜੀ ਨੇ ਸੇਵਕਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ ਬਾਣੀ ਪੜ੍ਹਨ ਦੀ ਆਪ ਜੀ ਨੇ ਰਹਿਮਤ ਕਰਨੀ। ਸੱਚੇ ਪਾਤਸ਼ਾਹ ਜੀ ਬੇਅੰਤ ਮਾਇਆ ਗੁਰੂ ਕੇ ਪਾਵਨ ਪਵਿੱਤਰ ਚੱਲ ਰਹੇ ਕਾਰ ਸੇਵਾ ਦੇ ਵਿੱਚ ਸੰਗਤ ਵੱਲੋਂ ਪਰਿਵਾਰ ਵੱਲੋਂ ਪਾਈ ਗਈ ਹੈ। ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ ਮਾਇਆ ਸਫਲੀ ਕਰਨੀ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣੀਆਂ। ਗਰੀਬ ਨਵਾਜ ਬਖਸ਼ਿਸ਼ ਕੀਤੇ ਭੰਡਾਰਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਣ ਦੀ ਆਗਿਆ ਹੋਵੇ ਜੀ ਕਰੋ ਕਿਰਪਾ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ ਹੁਕਮ ਤੇ ਚੱਲਣ ਦੀ ਮਤ ਬੁੱਧ ਪ੍ਰਦਾਨ ਕਰੋ ਅਗਲੇ ਦੀਵਾਨ ਸਜਾਉਣ ਦੀ ਆਗਿਆ ਹੋਵੇ ਸੁੱਖ ਹੋਵੇ ਨਾਮ ਚਿਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋ

ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ ਜਗ ਖਾਇਆ, ਮਨ ਮੁਖ ਖਾਦੇ ਗੁਰ

ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਗੁਰੂ ਗਰੀਬ ਨਿਵਾਜ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਛਤਰਛਾਇਆ ਹੇਠ ਜੁੜ ਬੈਠੀ ਗੁਰੂ ਰੂਪ ਸਾਧ ਸਿੰਘ ਜੀ ਵਡਭਾਗੀ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਵਿੱਚ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ, ਪਾਵਨ ਦੀਵਾਨਾਂ ਦੀ ਸੰਪੰਨਤਾ ਤੇ ਆਪ ਜੀ ਅਰਦਾਸ ਵਿੱਚ ਸ਼ਾਮਿਲ ਹੋਏ। ਅੱਜ ਦੇ ਇਲਾਹੀ ਦਰਗਾਹੀ ਸ੍ਰੀ ਮੁਖਵਾਕ ਜੋ ਸੋਰਠ ਕੀ ਵਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੀ ਹੈ, ਉਸ ਵਾਰ ਵਿੱਚੋਂ ਦੋ ਸਲੋਕ ਅਤੇ ਇੱਕ ਪੌੜੀ ਹੁਕਮ ਰੂਪ ਵਿੱਚ ਸਤਿਗੁਰਾਂ ਨੇ ਅੱਜ ਸਾਨੂੰ ਬਖਸ਼ਿਸ਼ ਕੀਤੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਨ। ਬੇਨਤੀ ਹੈ ਕਿ ਕੱਲ੍ਹ 5 ਅਕਤੂਬਰ ਨੂੰ ਸਾਹਿਬ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜੋਤੀ ਜੋਤ ਦਿਵਸ ਹੈ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਜੀ ਅਤੇ ਭਾਈ ਹਰਜਿੰਦਰ ਸਿੰਘ ਜੀ, ਭਾਈ ਸੁੱਖਾ ਅਤੇ ਭਾਈ ਜਿੰਦਾ, ਜਿਨ੍ਹਾਂ ਨੂੰ ਆਪਾਂ ਯਾਦ ਕਰਦੇ ਹਾਂ ਇਹਨਾਂ ਨਾਵਾਂ ਦੇ ਨਾਲ। 10 ਅਕਤੂਬਰ ਨੂੰ ਜਨਮ ਦਿਨ ਹੈ ਭਾਈ ਤਾਰੂ ਸਿੰਘ ਜੀ ਦਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਚੱਲ ਰਹੇ ਹਨ, ਸਵੇਰੇ 8 ਤੋਂ 5 ਵਜੇ ਤੱਕ ਸਟੋਕਟਨ ਗੁਰੂ ਘਰ ਵਿੱਚ। ਸੋ ਜੋ ਵੀ ਸੰਗਤਾਂ ਇਹਨਾਂ ਸਮਾਗਮਾਂ ਵਿੱਚ ਹਿੱਸਾ ਲੈਣਾ ਚਾਹੁੰਦੀਆਂ ਹੋਣ ਉਹ ਉੱਥੇ ਗੁਰੂ ਘਰ ਦੇ ਵਿੱਚ ਸੰਪਰਕ ਕਰ ਸਕਦੀਆਂ ਹਨ। 23 ਅਕਤੂਬਰ ਨੂੰ ਜਨਮ ਦਿਨ ਹੈ ਬਾਬਾ ਬੁੱਢਾ ਜੀ ਦਾ। 27 ਅਕਤੂਬਰ ਨੂੰ ਪ੍ਰਕਾਸ਼ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਅਤੇ 3 ਨਵੰਬਰ ਨੂੰ ਗੁਰਗੱਦੀ ਦਿਵਸ ਹੈ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਅਤੇ ਜੋਤੀ ਜੋਤ ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ। 8 ਨਵੰਬਰ ਨੂੰ ਬੰਦੀ ਛੋੜ ਭਾਵ ਦੀਵਾਲੀ ਦਾ ਦਿਹਾੜਾ ਹੈ। ਇਹ ਆਉਣ ਵਾਲੇ ਸਾਰੇ ਸਮਾਗਮ ਹਨ ਗੁਰੂ ਘਰ ਵਿੱਚ ਚੜ੍ਹਦੀ ਕਲਾ ਦੇ ਨਾਲ ਮਨਾਏ ਜਾਣਗੇ। ਸੋ ਆਪ ਜੀਆਂ ਨੇ ਵੱਧ ਚੜ੍ਹ ਕੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ ਜੀ। ਅੱਜ ਐਤਵਾਰ ਦਾ ਦਿਹਾੜਾ ਹੈ, ਸਾਰਾ ਦਿਨ ਗੁਰੂ ਦਰਬਾਰ ਸਜਣੇ ਹਨ, ਗੁਰੂ ਘਰ ਦੇ ਕੀਰਤਨੀਏ ਵਿਦਵਾਨ ਜਨ ਆਪ ਜੀ ਨੂੰ ਅੰਮ੍ਰਿਤਮਈ ਬਾਣੀ ਦੇ ਕੀਰਤਨ ਨਾਲ ਗੁਰਮਤ ਵਿਚਾਰਾਂ ਨਾਲ ਜੋੜਨਗੇ ਜੀ। ਆਪ ਜੀ ਨੇ ਹਾਜ਼ਰੀਆਂ ਭਰ ਕੇ ਗੁਰਦੇਵ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਆਓ, ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਸਤਿਕਾਰਯੋਗ ਭਾਈ ਸਾਹਿਬ ਭਾਈ ਲਾਖਣ ਸਿੰਘ ਜੀ ਅਤੇ ਉਹਨਾਂ ਦਾ ਜਥਾ ਆਪ ਜੀ ਨੂੰ ਗੁਰਬਾਣੀ ਕੀਰਤਨ ਨਾਲ ਜੋੜੇਗਾ ਜੀ। ਪਿਆਰ ਸਾਹਿਬ ਸਰਵਣ ਕਰੀਏ, ਭੁੱਲਾਂ ਚੁੱਕਾਂ ਦੀ ਖਿਮਾ, ਸਮੂਹ ਸੰਗਤ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਮਹਲਾ ਪਹਿਲਾ ਸੱਚੇ ਤ੍ਰਿਕੁਣ ਸੱਚੇ ਬ੍ਰਹਮਣ ਸੱਚੇ ਤ੍ਰਿਣ ਸੱਚੇ ਆਕਾਰ ਸੱਚੇ ਤ੍ਰਿਕੁਣ ਸਰ ਵਿਚਾਰ ਸੱਚਾ ਤ੍ਰਿਮਣ ਸੱਚਾ ਦੀਵਾਣ ਸੱਚਾ ਤ੍ਰਾਉਕਮ ਸੱਚਾ ਪ੍ਰਮਾਣ ਸੱਚਾ ਤ੍ਰਾਕਰਮ ਸੱਚਾ ਨਿਸ਼ਾਨ ਸੱਚੇ ਤੁਦਾਖਲ ਕਰੋੜ ਸੱਚੇ

ਸਿੰਘ ਚਰਕਾ ਚੱਕੀ ਚੱਕਲ ਵਾਰੋ ਲਈ ਬਹੁਤ ਆਨੰਦ ਲਾਟੂ ਮਾਧਾਣੀਆਂ ਗਹਾ ਪੰਖੀ ਪਾਉਂਦਿਆਂ ਲੈਣ ਨਾ ਸਹਾ ਸੂਏ ਚਾੜ ਭਵਾਈ ਹੈ ਜੰਤ ਨਾਨਕ ਪਾਉਂਦੀਆਂ ਗਣਤ ਨਾ ਅੰਤ ਬੰਧਨ ਬੰਦ ਭਵਾਏ ਸੋਏ ਪਿਆ ਕਿਰਤ ਨਚੈ ਸਭ ਕੋਏ ਨਚ ਨਚ ਹਸੇ ਚਲੈ ਸੇ ਰੋਏ ਉੱਡ ਨਾ ਜਾਹੀ ਸਿੱਧ ਨਾ ਹੋਏ।

ਵੱਡ ਭਾਗੀ ਹਾਂ। ਸਤਿਗੁਰਾਂ ਨੇ ਅਪਾਰ ਰਹਿਮਤ ਬਖਸ਼ਿਸ਼ ਕੀਤੀ ਹੈ। ਕੋਟੀ ਕੋਟ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰਕੇ ਨਿਵਾਜਿਆ ਹੈ ਸਾਰਿਆਂ ਨੂੰ। ਸਤਿਗੁਰੂ ਜੀ ਕਿਰਪਾ ਕਰਨ, ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਇਹ ਮਿਲਿਆ ਹੋਇਆ ਮਨੁੱਖਾ ਜਾਮਾ ਸਾਡਾ ਸਫਲਾ ਹੋ ਸਕੇ। ਸੋ ਜਿਵੇਂ ਕਿ ਆਪ ਜੀ ਨੂੰ ਪਤਾ ਹੈ, ਅੱਜ ਦੇ ਦੌਰ ਵਿੱਚ ਸ਼ਰਾਧਾਂ ਦਾ ਜਿਹੜਾ ਬੜਾ ਜ਼ੋਰ ਰਹਿੰਦਾ ਹੈ, ਜੇ ਕਿਸੇ ਨੂੰ ਆਖ ਵੀ ਦਈਏ ਭਾਈ ਅੱਗੇ ਪਿੱਛੇ ਵੀ ਮਾਂ ਬਾਪ ਦੀ ਸੇਵਾ ਕਰ ਲਿਆ ਕਰੋ, ਜੋ ਗੁੱਸਾ ਕਰ ਜਾਂਦੇ ਨੇ। ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਿਰਹਾਦ ਕਰਾਈ। ਆਪਣੇ ਆਪ ਨੂੰ ਸਮਝਣਾ ਚਾਹੀਦਾ ਹੈ ਕਿ ਅਸੀਂ ਉਹਨਾਂ ਨੂੰ, ਆਪਣੇ ਮਾਂ ਬਾਪ ਨੂੰ, ਬਜ਼ੁਰਗਾਂ ਨੂੰ ਕੌਵਾ ਕੂਕਰ ਉਹਨਾਂ ਦੇ ਵਿੱਚ ਤੱਕਦੇ ਹਾਂ। ਇਹ ਨਹੀਂ, ਉਹਨਾਂ ਦੇ ਲਈ ਕਈ ਵਾਰ ਲੋਕ ਆਵਾਜ਼ਾਂ ਵੀ ਮਾਰਦੇ ਨੇ। ਪਰ ਸਾਹਿਬ ਜੀ ਕਹਿੰਦੇ ਨੇ ਜੀਵਤ ਪਿੱਤਰ ਨਾ ਮਾਨੈ ਕੋ ਮੂਏ ਸਿਰਹਾਦ ਕਰਾਈ। ਇਸ ਕਰਕੇ ਜਿਉਂਦਿਆਂ ਜੀ ਜਿਹੜਾ ਮੇਲਾ ਹੈ, ਜਿਹਦੇ ਵਿੱਚ ਰਹਿ ਕਰਕੇ ਆਪਾਂ ਆਪਣੇ ਬਜ਼ੁਰਗਾਂ ਦੀ, ਮਾਂ ਬਾਪ ਦੀ ਸੇਵਾ ਕਰ ਸਕਦੇ ਹਾਂ। ਆਪਣੇ ਬਚਪਨ ਨੂੰ ਯਾਦ ਕਰਕੇ ਮਨੁੱਖ ਹਰ ਵੇਲੇ ਆਪਣੇ ਬਚਪਨ ਨੂੰ ਯਾਦ ਕਰਨਾ ਚਾਹੀਦਾ ਹੈ, ਜਿਹਦੇ ਕਰਕੇ ਸਾਡੇ ਮਾਂ ਬਾਪ ਸਾਨੂੰ ਯਾਦ ਆਉਂਦੇ ਰਹਿੰਦੇ ਨੇ। ਸਤਿਗੁਰੂ ਜੀ ਕਿਰਪਾ ਕਰਨ, ਬਖਸ਼ਿਸ਼ ਕਰਨ, ਹਰ ਰੋਜ਼ ਨਿਤਾ ਪ੍ਰਤੀ ਮਾਲਕ ਦੇ ਚਰਨਾਂ ਦਾ ਪਿਆਰ ਮਿਲਦਾ ਰਹੇ, ਜਿਹਦੇ ਕਰਕੇ ਸੰਸਾਰ ਦੇ ਵਿੱਚ ਆਏ ਹਾਂ। ਜਾ ਕੋ ਆਏ ਸੋਈ ਵੀ ਹਾ ਜੋ, ਹਰ ਗੁਰ ਤੇ ਮਨ ਹੈ ਬਸੇਰਾ ਆਓ। ਮਿਲ ਕੇ ਆਨੰਦ ਸਾਹਿਬ ਜੀ ਦੇ ਜਾਪ ਉਪਰੰਤ ਅਰਦਾਸ ਵਿੱਚ ਸ਼ਾਮਲ ਹੋਈ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓਂਕਾਰ।

0: मैं
1: सुख कन्नी
0: कोई ना जाने तुमरा ऊंचे ते ऊंचा भगवंत सग

ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸ਼ਬਦ ਹੋਜਾਏ ਤੇਗ ਬਹਾਦਰ ਸਿਮਰਿਆ ਘਰ ਨੋਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਮ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਦੇਗ ਵਾਹੀ ਦੇਖ ਕੇ ਅਣਡਿਟ ਕੀਤਾ ਤਿੰਨਾਂ ਪਿਆਰਿਆਂ ਸਤਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜਿਆਂ ਤੇ ਚੜੇ ਆਰਿਆਂ ਨਾ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਕੀ ਕੇਸਾ ਸਵਾਸਾਂ ਸਿੰਘ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਿਆ ਵਏ ਚਿਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਤ ਹਰਿ ਸ਼ਹਿ ਰਿਆਇਤ ਦੇਖਤੇ ਫਤਿਹ ਬਿਰਤ ਕੀ ਪੈ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਮੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਓ ਹੈ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਮਹਾਨ ਬਖਸ਼ਿਸ਼ ਹੋਈ ਅੰਮ੍ਰਿਤ ਵੇਲੇ ਆਪ ਜੀ ਨੇ ਆਪਣੇ ਤਖਤਾਂ ਦੇ ਪ੍ਰਕਾਸ਼ਮਾਨ ਹੋ ਕੇ ਸੰਗਤ ਨੂੰ ਦਰਸ਼ਨ ਦਿਦਾਰੇ ਬਖਸ਼ ਕੇ ਨਿਹਾਲ ਕੀਤਾ ਹੈ ਅੰਮ੍ਰਿਤ ਵੇਲੇ ਪਾਵਨ ਹਜ਼ੂਰੀ ਅੰਦਰ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਹੋਏ ਨੇ ਛੇ ਪੌੜੀਆਂ ਆਨੰਦ ਸਾਹਿਬ ਦੇ ਜਾਪ ਹੋਏ ਮਹਾਰਾਜ ਜੀ ਉਹ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਹੋਈਆਂ ਬੇਅੰਤ ਬੇਅੰਤ ਫੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲੂ ਤੁਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨੀ ਸਭਨਾਂ ਦੀਆਂ ਤਿੰਨ ਹੁਲਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਉਹ ਬੇਅੰਤ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਦੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦਿਆਂ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮਾਇਆ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾਂ ਸਿੰਘਾਂ ਵਾਸਤੇ ਉਹਨਾਂ ਨੇ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਰੀ ਦਰ ਪ੍ਰਵਾਨ ਕਰਨੀ ਸਪਨਾ ਦੀ ਮਾਇਆ ਸਫਲੀ ਕਰਨੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਮਹਾਰਾਜ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਬੱਚੀ ਹਰਨੂਰ ਕੌਰ ਬੰਗਾ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਅਰਦਾਸ ਬੇਨਤੀ ਕਰਦੇ ਨੇ ਕਿਰਪਾ ਕਰਨੀ ਬੱਚੀ ਦੇ ਸਿਰ ਤੇ ਮਿਹਰ ਪ੍ਰਾਪਤ ਰੱਖਣਾ ਲੰਬੀ ਆਯੂ ਵਿਦਿਆ ਦੇ ਦਾਨ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕੇ ਨਿਹਾਲ ਕਰਨਾ ਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਦਰ ਘਰ ਦੇ ਸੇਵਕ ਸੁਰਗਵਾਸੀ ਸਰਦਾਰ ਬੰਤਾ ਸਿੰਘ ਦੀ ਸਲਾਨਾ ਯਾਦ ਵਿੱਚ
ਪਰਿਵਾਰ ਵੱਲੋਂ ਅਰਦਾਸ ਬੇਨਤੀ ਕਿਰਪਾ ਕਰਨੀ ਮਹਾਰਾਜ ਜੀ ਵਿਛੜੀ ਆਤਮਾ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ, ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਨੂੰ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ, ਚੜ੍ਹਦੀ ਕਲਾ ਬਖਸ਼ਿਸ਼ ਕਰਨਾ, ਦਰ ਘਰ ਦੇ ਸੇਵਕ ਗੁਰੂ ਘਰ ਦੇ ਵਜ਼ੀਰ ਭਾਈ ਮਹਿੰਦਰ ਸਿੰਘ ਬਾਜਵਾ ਦੀ ਤੀਹ ਰੁਕਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ, ਉਹ ਸੇਵਕਾਂ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਅਗਿਆ ਭਈ ਅਕਾਲ ਕੇ ਤਬੈ ਚਲਾਇਓ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚਰਨ ਕਮਲ ਕਾ ਆਸਰਾ ਦੀਨੋ ਪ੍ਰਭ ਆਪ ਪ੍ਰਭ ਸਰਣਾਗਤ ਜਨ ਪਾਰੇ ਤਾਕਾ ਸਦ ਪ੍ਰਤਾਪ ਦਾਸ ਤੇਰੇ ਕੀ ਬੇਨਤੀ ਰਿੱਧ ਕਰ ਪ੍ਰਗਾਸ ਤੁਮਰੀ ਕਿਰਪਾ ਤੇ ਪਾਰ ਬ੍ਰਹਮ

ਵਾਹਿਗੁਰੂ ਜੀ ਕੀ ਫਤਿਹ। ਸਲੋਕ ਮਹੱਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਵਿਣ ਦੰਤਾਂ।

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮਨ ਹਰਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਹਰ ਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੇ ਕੀਰਤਨ ਕਥਾ ਅਤੇ ਪਾਠ ਸਰਵਣ ਕਰਕੇ ਸਾਹਿਬਾਂ ਦੀ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੋ ਸਤਸੰਗ ਜੀ ਹੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਿਭਾਗੇ ਹੋ ਜੋ ਆਪ ਜੀ ਨੇ ਅਰਦਾਸ ਤੋਂ ਉਪਰੰਤ ਬੜਾ ਹੀ ਸੁੰਦਰ ਹੁਕਮਨਾਮਾ ਸਰਵਣ ਕੀਤਾ ਹੈ। ਸ਼ਲੋਕ ਮਹਿਲਾ ਤੀਜਾ। ਮਾਇਆ ਮਮਤਾ ਮੋਹਣੀ ਜਿਨ ਬਣ ਤਨ ਤਾਂ ਜਗ ਖਾਇਆ, ਮਨਮੁਖ ਖਾਧੇ ਗੁਰਮੁਖ ਉਭਰੇ ਜਿਨ ਸੱਚ ਨਾਮ ਚਿਤ ਲਾਇਆ। ਮਾਇਆ ਇੱਥੇ ਜੋ ਹੈ ਪੈਸੇ ਵਾਲੀ ਗੱਲ ਕੱਲੀ ਨਹੀਂ ਹੈ ਜੀ, ਮਾਇਆ ਹੈ ਕਾਮ ਕ੍ਰੋਧ ਲੋਭ ਮੋਹ ਹੰਕਾਰ, ਜਿਹਦੇ ਵਿੱਚ ਆਪਾਂ ਫਸੇ ਹਾਂ ਅਤੇ ਗੁਰੂ ਨੂੰ ਭੁੱਲ ਜਾਂਦੇ ਹਾਂ, ਬਿਲਕੁਲ ਭੁੱਲ ਜਾਂਦੇ ਜੀ। ਮੈਂ ਨਾ ਆਪ ਸਭ ਤੋਂ ਪਹਿਲੇ ਇਸ ਗੱਲ 'ਚ ਆਉਣਾ, ਗੁਰੂ ਕਿਰਪਾ ਕਰੇ ਸਾਨੂੰ ਇਸ ਜੀਵਨ ਦੀ ਜੋ ਮੰਤਵ ਹੈ ਉਹ ਚੇਤਾ ਰਹੇ ਰੋਜ਼। ਉਹ ਕੀ ਹੈ? ਭਈ ਪ੍ਰਾਪਤ ਮਨੁੱਖ ਦੇ ਹੋਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬੜੀ ਆਵਰ ਕਾਜ ਤੇਰੇ ਕਿਸੇ ਨਾ ਕਾਮ ਸਾਧ ਸੰਗਤ ਭਾਜ ਕੇਵਲ ਨਾਮ। ਸਾਧ ਸੰਗਤ 'ਚ ਬੈਠ ਕੇ ਕੁਛ ਜ਼ਰੂਰ ਸਮਾਂ ਬਿਤਾਉਣ ਦੀ ਕੋਸ਼ਿਸ਼ ਕਰੋ, ਬੇਨਤੀ ਹੈ ਆਪ ਸਭ ਨੂੰ। ਸੂਚਨਾਵਾਂ ਜੀ, ਸਭ ਤੋਂ ਪਹਿਲਾਂ ਤੇ ਹਮੇਸ਼ਾ ਵਾਲੀ ਸੂਚਨਾ ਹੈ ਦਸਵੰਧ ਕੱਢਣ ਲਈ। ਨੌਰਥ ਤੇ ਸਾਊਥ ਹਾਲ ਦੋ ਮੰਜ਼ਰੇ ਬਣ ਰਹੇ ਨੇ, ਸੋ ਜਿਨ੍ਹਾਂ ਨੇ ਸੇਵਾ ਪਾਈ ਗੁਰੂ ਉਹਨਾਂ ਦੀ ਸੇਵਾ ਥਾਂ ਹੀ ਪਾਏ, ਹੋਰ ਵੀ ਪਾ ਸਕਦੇ ਨੇ। ਬਾਕੀਆਂ ਨੂੰ ਬੇਨਤੀ ਹੈ ਜ਼ਰੂਰ ਉਸ ਦਸਵੰਧ ਕੱਢ ਕੇ ਗੁਰੂ ਦੀ ਬਖਸ਼ਾਂ ਲੈਣ ਜੀ। ਸਹਿਜ ਪਾਠ 'ਚ ਆਪਾਂ ਸਭਾ ਦੇ ਭਲੇ ਦੀ ਘਰਾਂ 'ਚ ਰੱਖੇ ਨੇ, ਉਹਨਾਂ ਦੇ ਭੋਗ ਪਾਉਣ ਦੀ ਡੇਟ ਮੈਂ ਅੱਜ ਜਾਂ ਅਗਲੇ ਹਫ਼ਤੇ ਆਪ ਜੀ ਨੂੰ ਦੱਸ ਦਿਆਂਗਾ ਸਾਰਿਆਂ ਨਾਲ ਸਲਾਹ ਕਰਕੇ, ਅਤੇ ਉਹ ਉਦੋਂ ਪਾਇਆ ਜਾਣਗੇ। ਅਤੇ ਦੂਸਰੇ ਜਿਹੜਾ ਇੱਥੇ ਰੱਖਿਆ ਕੱਲਾ ਸਹਿਜ ਪਾਠ ਕਮੇਟੀ ਵੱਲੋਂ ਅਤੇ ਸੰਗਤਾਂ ਵੱਲੋਂ, ਉਹ ਪ੍ਰਬੰਧ ਕਮੇਟੀ ਵੱਲੋਂ, ਉਹਦਾ ਭੋਗ ਵੀ ਪੈਣ ਵਾਲਾ ਹੈਗਾ, ਉਹ ਵੀ ਕਾਫ਼ੀ ਨੇੜੇ ਆ ਚੁੱਕਾ, ਉਹ ਵੀ ਦੱਸਦਾ ਜਾਏਗਾ ਆਪ ਜੀ ਨੂੰ ਅਗਲੇ ਐਤਵਾਰ। ਅਤੇ ਉਸ ਤੋਂ ਅੱਗੇ ਚੱਲੀਏ ਹੁਣ, ਕੱਲ੍ਹ ਨੂੰ ਪਹਿਲੀ ਪਾਤਸ਼ਾਹੀ ਧੰਨ ਧੰਨ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਾ ਪੁਰਬ ਹੈ ਜੀ, ਸੋ ਸਵੇਰੇ ਸ਼ਾਮ ਵਧੇਰੇ ਸਮੇਂ ਲਈ ਕੀਰਤਨ ਦਰਬਾਰ ਹੋਣਗੇ। ਆਪ ਜੀ ਨੇ ਜ਼ਰੂਰ ਆ ਕੇ ਹਾਜ਼ਰੀਆਂ ਭਰਨ ਦੀ ਕਿਰਪਾ ਕਰਨੀ। 9 ਤਰੀਕ ਨੂੰ ਮਹਾਨ ਸ਼ਹੀਦੀ ਹੈ ਪੰਥੇ, ਮਹਾਨ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ। 10 ਨੂੰ ਹੈ ਜਨਮਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। 17 ਨੂੰ ਹੈ ਜੀ ਸੰਗਰਾਂਦ। 18 ਨੂੰ ਗੁਰਬਾਣੀ ਕੰਠ ਹੋ ਰਹੇ ਨੇ ਮੁਕਾਬਲੇ ਸਟਾਕਟਨ, ਅਤੇ ਉਹਨਾਂ ਨੇ ਸਾਨੂੰ ਬੇਨਤੀ ਕੀਤੀ, ਹੁਕਮ ਕੀਤਾ ਕਿ ਜ਼ਰੂਰ ਆਉਣ। ਇੱਥੋਂ ਦੇ ਬੱਚੇ ਬੱਚੀਆਂ ਨੂੰ ਬੇਨਤੀ ਹੈ ਜਾ ਕੇ ਮਾਤਾ ਪਿਤਾ ਨੂੰ ਉਸ ਦੇ ਵਿੱਚ ਹਿੱਸਾ ਲੈਣ। 23 ਤਰੀਕ ਨੂੰ ਜਨਮਦਿਨ ਹੈ ਪੰਥੇ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ। ਅਤੇ 27 ਤਰੀਕ ਨੂੰ ਪ੍ਰਕਾਸ਼ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ, ਚੌਥੀ ਪਾਤਸ਼ਾਹ ਜੀ ਦਾ। ਅਤੇ ਬੰਦੀ ਛੋੜ ਦੀ ਗੱਲ ਕਰ ਲਵਾਂ ਮੈਂ, ਬਾਕੀ ਛੱਡ ਚੱਲਿਆ ਸੂਚਨਾਵਾਂ। ਬੰਦੀ ਛੋੜ ਭਾਵ ਦੀਵਾਲੀ ਆ ਰਹੀ ਜੀ 8 ਨਵੰਬਰ ਨੂੰ ਇਸ ਵਾਰ, ਸੋ ਬਹੁਤ ਸਾਰਿਆਂ ਪਰਿਵਾਰਾਂ ਨੇ ਉਸ ਲਈ ਸੇਵਾ ਪਹਿਲਾਂ ਹੀ ਬੁੱਕ ਕਰਵਾ ਲਈ, ਸੋ ਆਪ ਜੀ ਵੀ ਕਰਵਾ ਸਕਦੇ ਹੋ। ਹੁਣ ਮੈਂ ਪੰਥੇ ਮਹਾਨ ਵਿਦਵਾਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਕੁਛ ਦਿਲ ਜੀ ਨੂੰ ਬੇਨਤੀ ਕਰਾਂਗਾ, ਨਾਲ ਉਹਨਾਂ ਨੂੰ ਜੋ ਐਂ ਵੀ ਆਖਦਾ ਇੱਥੋਂ ਦੀ ਸਮੂਹ ਪ੍ਰਬੰਧ ਕਮੇਟੀ ਅਤੇ ਸੰਗਤ ਵੱਲੋਂ, ਅਤੇ ਉਹ ਅੱਜ ਦਾ ਹੁਕਮਨਾਮਾ ਆਪ ਜੀ ਨੂੰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਸਾਹਿਬ ਜੀ, ਉਸ ਤਤ ਮਨ ਮੈਂ ਕਰ ਨਿਰੰਕਾਰ,

जल मत्था वाहे गुरु सलोक महला तीजा

मन मुख खादे गुरमुख उभरे जिनी सच नाम चित लाया।

ਧੰਦਾ ਕਰਦਿਆਂ ਨੇਹ ਫਲ ਜਨਮ ਗਵਾਇਆ, ਸੁਖ ਦਾਤਾ

ਧੁਰ ਲਿਖ ਪਾਇਆ ਮਹੱਲਾ ਤੀਜਾ ਕਰ ਹੀ ਮਹਿ ਅੰਮ੍ਰਿਤ ਭਰਪੂਰ ਹੈ ਮਨਮੁਖਾਂ ਸਾਧ ਨਾ ਪਾਇਆ ਜਿਉ ਕਸ ਤੂਰੀ ਮਿਰਗ ਨਾ ਜਾਣੈ ਭ੍ਰਮ ਦਾ ਭਰਮ ਭੁਲਾਇਆ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤੈ ਆਪ ਖੁਆਇਆ ਗੁਰਮੁਖ ਵਿਰਲੇ ਸੋਜੀ ਪਈ ਤਿੰਨਾ ਅੰਦਰ ਬ੍ਰਹਮ ਦਿਖਾਇਆ ਤਨ ਮਨ ਸੀਤਲ ਹੋਇਆ ਰਸਨਾ ਹਰ ਸਾਧ ਆਇਆ।

0: ਪਦਾਰਥਾਂ ਦੀ ਭੱਜ ਦੌੜ ਦੇ ਵਿੱਚ। ਇਹ ਸਮਝ ਕੇਵਲ ਤੇ ਕੇਵਲ ਪ੍ਰਤੱਖ ਨਜ਼ਰੀ ਆਉਂਦੀ ਗੁਰਮੁਖ ਨੂੰ। ਧੰਦਾ ਕਰਦਿਆਂ ਨਿਹਫਲ ਜਨਮ ਗੁਆਇਆ, ਸੁਖ ਦਾਤਾ ਮਨ ਨਾ ਵਸਾਇਆ। ਧੰਦੇ ਵਿੱਚ ਤੇ ਕ੍ਰਿਤ ਵਿੱਚ ਗੁਰੂ ਕੇ ਪਿਆਰਿਓ ਬਹੁਤ ਅੰਤਰ ਹੈ। ਧੰਦੇ ਦੇ ਲਈ ਲਫ਼ਜ਼ ਵਰਤਿਆ ਜਾ ਸਕਦਾ ਕਜ਼ੀਆ, ਤੇ ਜਿਹੜੀ ਕ੍ਰਿਤ ਹੈ ਨਾ ਨੇਕ ਸੁਕਿਰਤ ਜਿਹਨੂੰ ਅਸੀਂ ਕਹਿੰਦੇ ਹਾਂ, ਦਸਾਂ ਨੌਹਾਂ ਦੀ ਕਿਰਤ ਕਹਿੰਦੇ ਹਾਂ, ਸੱਚੀ ਸੁੱਚੀ ਵੀ ਕਿਰਤ ਕਹਿੰਦੇ ਹਾਂ, ਉਹ ਕਰਨ ਲਈ ਤੇ ਗੁਰੂ ਬਾਬੇ ਨੇ ਸਾਨੂੰ ਪ੍ਰੇਰਿਆ, ਹੁਕਮ ਕੀਤਾ ਕਿ ਕਿਰਤ ਕਰੋ ਔਰ ਹਰ ਬੰਦਾ ਕਿਰਤੀ ਹੋਵੇ। ਗੁਰੂ ਨਾਨਕ ਦੇ ਮਾਰਗ ਦਾ ਪੰਧ ਹੀ ਜਿਹੜਾ ਬੰਦਾ ਕਿਰਤੀ ਹੋਵੇ ਤੇ ਦੂਜਾ ਗ੍ਰਿਸਤੀ ਹੋਵੇ। ਇਹ ਜਿਹੜਾ ਬਾਬੇ ਨੇ ਮਾਰਗ ਚਲਾਇਆ ਕਿਰਤੀਆਂ ਅਤੇ ਗ੍ਰਿਸਤੀਆਂ ਦਾ, ਮਾਇਆ ਦੇ ਕਜ਼ੀਏ ਕਰਦਿਆਂ ਕਰਦਿਆਂ ਮਨੁੱਖ ਨੇ ਗੁਰੂ ਅਮਰਦਾਸ ਮਹਾਰਾਜ ਵਚਨ ਕਰਦੇ ਅਪਣਾਏ ਅਮੋਲਕ ਜਨਮ ਜਿਹੜਾ ਸੀ ਨਾ, ਐਵੇਂ ਨਿਫਲੀ ਗਵਾ ਲਿਆ, ਸੁਖ ਦਾਤਾ ਮਨ ਨਾ ਵਸਾਇਆ। ਅਸਲ ਜਿਹੜਾ ਸੁਖ ਪਰਮਾਤਮਾ ਦੇ ਨਾਮ ਵਿੱਚ ਹੈ ਉਹ ਸੁਖ ਹੋਰ ਕਿਤੇ ਵੀ ਨਹੀਂ ਹੈ। ਦੁਨੀਆਂ ਦੇ ਆਨੰਦ, ਦੁਨੀਆਂ ਦੇ ਲੁਤਫ ਤੇ ਸੁਖ ਜਿਹੜੇ ਨੇ ਉਹ ਸਦੀਵੀ ਨਹੀਂ ਹਨ, ਕੁਝ ਸਮੇਂ ਦੇ ਨੇ। ਪਰ ਜਿਹੜਾ ਪਰਮੇਸ਼ਰ ਦੇ ਨਾਮ ਰਾਹੀਂ ਸੁਖ ਮਿਲਦਾ ਹੈ ਨਾ, ਉਹਦੀ ਇਬਾਦਤ ਬੰਦਗੀ ਗੁਣ ਗਾ ਕੇ ਮਿਲਦਾ, ਦਾਤੇ ਸੁਖ ਦਾਤੇ ਕੋਲੋਂ ਮਿਲਦਾ, ਉਹ ਸੁਖ ਕਦੇ ਦੁੱਖਾਂ ਵਿੱਚ ਤਬਦੀਲ ਨਹੀਂ ਹੁੰਦਾ। ਉਹਨੂੰ ਛੱਡ ਕੇ ਬੰਦਾ ਦੁਨੀਆਂ ਦੇ ਧੰਦਿਆਂ ਦੇ ਕਜ਼ੀਏ ਵਿੱਚ ਐਸਾ ਫਸਿਆ, ਐਸਾ ਪਿਆ ਕਿ ਇਹਨੇ ਅਮੋਲ ਕੇ ਜਨਮ ਜਿਹੜਾ ਅਜਾਈ ਨਿਫਲੀ ਗਵਾ ਲਿਆ, ਤੇ ਸੁਖ ਦੇਣ ਵਾਲੇ ਸੁੱਖਾਂ ਦੇ ਦਾਤੇ ਨੂੰ ਉਹਦੇ ਨਾਮ ਨੂੰ ਇਹਨੇ ਮਨ ਵਿੱਚ ਵਸਾਉਣਾ ਸੀ, ਉਹਦੇ ਗੁਣ ਗਾਉਣੇ ਸਨ ਤਾਂ ਕਿ ਇਹਨੂੰ ਮਿਲਿਆ ਇਹ ਜਨਮ ਜਿਹੜਾ ਸਫਲ ਹੋ ਸਕੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਸਾਈਂ ਸਮਝਾਉਂਦੇ ਨਾ, ਗੁਣ ਗੋਬਿੰਦ ਗਾਇਓ ਨਹੀਂ, ਗਾਉਣੇ ਸਨ ਨਹੀਂ ਗਾਏ, ਤੇ ਜੇ ਨਹੀਂ ਗਾਏ ਜਨਮੇ ਅਕਾਰਥ, ਆਪਣਾ ਜਨਮ ਹੀ ਵਿਅਰਥ ਗਵਾਲਿਆ। ਗਾਉਣੇ ਸਨ, ਜਿਵੇਂ ਜਿਵੇਂ ਗੁਣ ਗਾਵਣੇ ਸਨ ਗੁਰੂ ਕੇ ਪਿਆਰਿਓ, ਤਿਵੇਂ ਤਿਵੇਂ ਸੁਖ ਸ਼ਾਂਤੀ ਜੀਵਨ ਵਿੱਚ ਆਉਣੀ ਸੀ। ਪਰ ਇਹ ਦੁਨੀਆਂ ਦੇ ਕਜ਼ੀਏ ਧੰਦਿਆਂ ਦੇ ਵਿੱਚ ਐਸਾ ਗਲਤਾਨ ਹੋਇਆ ਆਪਣੱਤ ਵਿੱਚ ਕਿ ਇਹਨੇ ਆਪਣਾ ਜਨਮ ਹੀ ਨਿਫਲ ਗਵਾ ਲਿਆ। ਜਿੱਥੋਂ ਅਸਲ ਸੁਖ ਮਿਲਣਾ ਸੀ ਕਰਤੇ ਕੋਲੋਂ, ਉਹਦਾ ਨਾਮ ਨੂੰ ਮਨ ਵਿੱਚ ਵਸਾਉਣਾ, ਹਿਰਦੇ ਵਿੱਚ ਟਿਕਾਉਣਾ ਸੀ, ਉਹ ਨਹੀਂ ਵਸਾਇਆ। ਉਹਨੂੰ ਵਿਸਾਰ ਕੇ ਦੁਨੀਆਂ ਦੇ ਖਜ਼ੀਏ ਸਹੇੜੇ ਤੇ ਆਪਣਾ ਜਨਮ ਨਿਫਲ ਗਵਾ ਲਿਆ। ਨਾਨਕ ਨਾਮ ਤਿੰਨਾਂ ਕੋ ਮਿਲਿਆ, ਜਿਨ ਕੋ ਧੁਰ ਲਿਖ ਪਾਇਆ। ਹੇ ਨਾਨਕ, ਆਖ ਪਰਮਾਤਮਾ ਦਾ ਨਾਮ ਤਿੰਨਾਂ ਉਹਨਾਂ ਨੂੰ ਮਿਲਿਆ ਜਿਨ੍ਹਾਂ ਨੂੰ ਧੁਰ ਤੋਂ ਹੀ ਕਰਤੇ ਨੇ ਕੀਤੇ ਹੋਏ ਕਰਮਾਂ ਦੇ ਸੰਸਕਾਰਾਂ ਦੇ ਮੁਜਬ ਲਿਖ ਕੇ ਹਿਰਦੇ ਵਿੱਚ ਟਿਕਾ ਦੇ, ਧੁਰ ਤੋਂ ਹੀ ਪਾ ਦਿੱਤਾ, ਉਹਨਾਂ ਨੂੰ ਹੀ ਮਿਲਿਆ। ਮਹੱਲਾ ਤੀਜਾ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ। ਜਦੋਂ ਅਸੀਂ ਇਸ ਦੁਨੀਆਂ ਵਿੱਚ ਆਏ ਹਾਂ ਨਾ, ਅਕਾਲ ਪੁਰਖ ਨੇ ਸਾਡੇ ਹਿਰਦੇ ਘਰ ਦੇ ਵਿੱਚ ਅੰਮ੍ਰਿਤ ਭਰ ਕੇ। ਭਰਪੂਰ ਦਾ ਅਰਥ ਹੈ ਚੰਗੀ ਤਰ੍ਹਾਂ ਨਕਾਨਕ ਅੰਮ੍ਰਿਤ ਭਰ ਕੇ ਭੇਜਿਆ। ਮਨੁੱਖ ਨੇ ਤੇ ਇਹਦਾ ਸਵਾਦ ਵੀ ਨਹੀਂ ਚਖਿਆ ਤੇ ਫਿਰ ਇਹ ਮਨੁੱਖ ਦੇ ਅੰਦਰੋਂ ਅੰਮ੍ਰਿਤ ਗਿਆ ਕਿੱਥੇ? ਗੁਰੂ ਨਾਨਕ ਸਾਹਿਬ ਦੱਸਦੇ ਆ, ਮੈਂ ਤੁਹਾਨੂੰ ਦੱਸਾਂ, ਸਹਿਬ ਦੱਸਦੇ ਕਿੱਥੇ ਗਿਆ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਤੂੰ ਚਖਿਆ ਹੀ ਨਹੀਂ, ਇਹਦੇ ਸਵਾਦ ਨੂੰ ਵੀ ਨਹੀਂ ਜਾਣਿਆ। ਇਸ ਦੇਹੀ ਦੇ ਵਿੱਚ ਪੰਜ ਵਸਾਲੇ ਤੂੰ ਚੋਰ, ਚੋਰ ਵਸ ਗਏ ਆ ਕੇ ਪੰਜ, ਕਾਮ ਕ੍ਰੋਧ ਲੋਭ ਮੋਹ ਹੰਕਾਰ। ਨਾਮ ਵੀ ਦੱਸੇ ਗੁਰੂ ਸਾਹਿਬ ਨੇ ਅੱਗੇ ਕਿ ਪੰਜ ਚੋਰ ਕਿਹੜੇ ਨੇ। ਇਸ ਦੇਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਹੰਕਾਰਾ। ਇਹ ਕਰਦੇ ਕੀ ਨੇ, ਕੀ ਚੋਰਾਂਦੇ ਨੇ ਅੰਦਰੋਂ? ਬੰਦਾ ਤੇ ਅਗਿਆਨਤਾ ਵਸ ਹੋਇਆ ਇਹੀ ਕਹੇਗਾ ਨਾ ਅੰਦਰੋਂ, ਇਹਨਾਂ ਨੇ ਕੀ ਚੁਰਾਣਾ, ਕਾਮ ਨੇ ਕ੍ਰੋਧ ਕੀ ਅੰਦਰੋਂ ਲੈ ਲਏਗਾ। ਪਰ ਗੁਰੂ ਕੇ ਪਿਆਰਿਓ, ਗੁਰੂ ਨਾਨਕ ਸਾਹਿਬ ਤੋਂ ਪੁੱਛੋ ਇਹ ਚੁਰਾਉਂਦੇ ਕੀ ਨੇ। ਅੰਮ੍ਰਿਤ ਲੂਟੇ, ਜਿਸ ਅੰਮ੍ਰਿਤ ਦਾ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜ਼ਿਕਰ ਕਰਦੇ, ਨਕਾਨਕ ਭਰ ਕੇ ਪਰਮੇਸ਼ਰ ਨੇ ਇਹਨੂੰ ਭੇਜਿਆ ਇੱਥੇ ਸੰਸਾਰ ਵਿੱਚ। ਘਰ ਹੀ ਮਹਿ ਅੰਮ੍ਰਿਤ ਭਰਪੂਰ ਹੈ, ਮਨ ਮੁਖਾਂ ਮਨ ਦੇ ਮੁਰੀਦ ਮਨ ਪਿੱਛੇ ਤੁਰਨ ਵਾਲੇ ਬੰਦਿਆਂ ਨੇ ਤੇ ਇਹਦਾ ਸਵਾਦ ਵੀ ਨਹੀਂ ਚੱਕਿਆ ਤੇ ਉਹ ਅੰਮ੍ਰਿਤ ਗਿਆ ਕਿੱਥੇ? ਇਹਨਾਂ ਪੰਜਾਂ ਨੇ ਲੁੱਟ ਲਿਆ। ਅੰਮ੍ਰਿਤ ਲੂਟੇ ਮਨ ਮੁਖ ਨਹੀਂ ਬੁੱਝੇ, ਜਾਣਦਾ ਹੀ ਨਹੀਂ ਕਿ ਮੇਰੇ ਅੰਦਰੋਂ ਕੀ ਲੁੱਟਿਆ ਜਾ ਰਿਹਾ, ਨਾ ਇਹਨੂੰ ਸਵਾਦ ਉਹਦਾ ਚੱਖਿਆ ਅੰਮ੍ਰਿਤ ਦਾ ਤੇ ਨਾ ਹੀ ਉਹਨੂੰ ਸੰਭਾਲ ਸਕਿਆ, ਪੀ ਵੀ ਨਹੀਂ ਸਕਿਆ। ਅੱਗੇ ਐਗਜ਼ੈਂਪਲ ਉਦਾਹਰਣ ਦਿੰਦੇ ਗੁਰੂ ਦੇਵ, ਜਿਉਂ ਕਸਤੂਰੀ ਮਿਰਗ ਨਾ ਜਾਣੈ ਭਰਮ ਦਾ ਭਰਮ ਭੁਲਾਇਆ। ਜਿਵੇਂ ਹਿਰਨ, ਹਿਰਨਾਂ ਦੀਆਂ ਕਿਸਮਾਂ ਬਹੁਤ ਨੇ ਜੀ, ਪਰ ਹਰ ਹਿਰਨ ਦੀ ਨਾਭੀ ਦੇ ਵਿੱਚ ਕਸਤੂਰੀ ਨਹੀਂ ਹੁੰਦੀ। ਇਹ ਨਾਮ ਅੰਮ੍ਰਿਤ ਤੇ ਸਭ ਮਨੁੱਖਾਂ ਦੇ ਅੰਦਰ ਭਰਿਆ ਹੋਇਆ, ਭਰ ਕੇ ਭੇਜੇ ਆ ਮਾਲਕ ਨੇ ਸਤਿਗੁਰਾਂ ਦੇ ਕਥਨ ਤੇ ਬਚਨਾਂ ਮੁਤਾਬਕ। ਪਰ ਹਰ ਹਿਰਨ ਦੀ ਨਾਭੀ ਵਿੱਚ ਕਸਤੂਰੀ ਨਹੀਂ ਹੁੰਦੀ, ਸਭ ਹਿਰਨਾਂ ਵਿੱਚੋਂ ਇੱਕ ਵਿਸ਼ੇਸ਼ ਕਿਸਮ ਦਾ ਹੀ ਹਿਰਨ ਹੈ। ਪਹਾੜ ਠੰਡੇ ਇਲਾਕੇ ਵਿੱਚ ਰਹਿਣ ਵਾਲਾ ਭੂਰੇ ਰੰਗ ਦਾ ਵਿਦਵਾਨ ਲੋਕ ਕਹਿੰਦੇ ਉਹਦੀ ਨਾਭੀ ਦੇ ਵਿੱਚ ਕਸਤੂਰੀ ਹੈ, ਸੁਗੰਧੀ। ਲੇਕਿਨ ਉਹ ਸੁਗੰਧੀ ਹੈ ਜਿਹੜੀ ਉਹਨੂੰ ਕਦੇ ਵੀ ਉਹ ਸਮਝ ਨਹੀਂ ਸਕਦਾ ਕਿ ਮੇਰੇ ਪਾਸ ਹੀ ਇਹ ਸੁਗੰਧੀ ਦਾ ਖਜ਼ਾਨਾ ਹੈ। ਐਦਾਂ ਮਨਮੁਖ ਬੰਦੇ ਨੂੰ ਵੀ ਨਹੀਂ ਪਤਾ ਕਿ ਨਾਮ ਅੰਮ੍ਰਿਤ ਮੇਰੇ ਅੰਦਰ ਹੈ, ਤੈਨੂੰ ਸਿਮਰਨ ਰਾਹੀਂ ਮੈਂ ਪੀਣਾ ਸੀ। ਜੋ ਗੁਰੂ ਸਾਹਿਬ ਨੇ ਪੀਣ ਦੀ ਜੁਗਤ ਸਲੀਕਾ ਢੰਗ ਦੱਸਿਆ, ਜਪੋ ਤਾਂ ਏਕੋ, ਤਾਂ ਹੀ ਉਹ ਕਿਹਾ ਸੀ ਕਿ ਜਪਿਆ ਕਰ ਤੇ ਤੇਰੇ ਅੰਦਰ ਜਿਹੜਾ ਨਾਮ ਅੰਮ੍ਰਿਤ ਹੈ ਉਸਨੂੰ ਜਪ ਜਪ ਕੇ ਸ਼ੱਕ ਪੀ, ਆਤਮਕ ਜੀਵਨ ਤੇਰਾ ਏਦਾਂ ਪਲਰੇਗਾ। ਅੱਜ ਮੇਰੇ ਗੁਰਦੇਵ ਉਦਾਹਰਣ ਵਿੱਚ ਇਹ ਦੱਸਦੇ ਜਿਵੇਂ ਕਸਤੂਰੀ ਹੁੰਦਿਆਂ ਮ੍ਰਿਗ ਨਹੀਂ ਜਾਣਦਾ, ਮ੍ਰਿਗ ਨਾ ਜਾਣੇ ਨਹੀਂ ਜਾਣਕਾਰੀ ਰੱਖਦਾ, ਲੇਕਿਨ ਭਰਮ ਦਾ ਭਟਕਦਾ ਹੋਇਆ ਕੁਰਾਏ ਪਿਆ ਰਹਿੰਦਾ। ਜਦੋਂ ਖੁਸ਼ਬੂ ਆਉਂਦੀ ਹੈ ਨਾ ਬਹੁਤ ਦੌੜਦਾ, ਇੱਧਰ ਉੱਧਰ ਭੱਜਦਾ ਬੇਸੁੱਧ ਹੋ ਕੇ, ਤੇ ਸ਼ਿਕਾਰੀ ਇਹੋ ਜਿਹੇ ਹਿਰਨ ਨੂੰ ਜਦੋਂ ਦੇਖਦਾ ਤੇ ਤੀਰਾਂ ਨਾਲ ਵਿੰਨ ਦਿੰਦਾ। ਗੁਰਵਾਕ ਹੈ, ਨਾਦ ਕੁਰੰਕੇ ਬੇਦਿਆ ਸਨਮੁਖ ਉੱਠ ਧਾਵੈ ਭਵਰ ਲੋਭੀ ਕੁਸਮ ਬਾਸਕਾ ਮਿਲ। ਇਹ ਦੋ ਉਦਾਹਰਣਾਂ ਨੇ। ਨਾਦ ਕੁਰੰਕੇ, ਕੰਢੇੜੇ ਦੀ ਆਵਾਜ਼ ਤੇ ਮਸਤ ਹੋਇਆ ਇਹ ਜਿਹੜਾ ਹਿਰਨ ਹੈ ਨਾ, ਉਹ ਸ਼ਿਕਾਰੀ ਹੱਥੋਂ ਮਾਰਿਆ ਜਾਂਦਾ। ਜਿਉ ਕਸਤੂਰੀ ਮ੍ਰਿਗ ਨ ਜਾਣੈ ਭ੍ਰਮ ਦਾ ਭ੍ਰਮ ਭੁਲਾਇਆ, ਇਸੇ ਤਰ੍ਹਾਂ ਅੰਮ੍ਰਿਤ ਤਜ ਬਿਖ ਸੰਗ੍ਰਹਿ ਕਰਤਾ ਆਪ ਮਨ ਮੁਖ ਨੂੰ ਆਪ ਹੀ ਕਰਤਾ ਪੁਰਖ ਨੇ ਖੁੰਜਾਇਆ ਹੋਇਆ, ਇਹ ਵੀ ਨਾਮ ਨੂੰ ਅੰਮ੍ਰਿਤ ਨੂੰ ਛੱਡ ਕੇ ਬਿਖ ਹੀ ਇਕੱਠੀ ਕਰੇ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਏ। ਇਹ ਜਿਹੜੀ ਬਿਖ ਹੈ ਨਾ, ਇਹ ਹੀ ਇਕੱਠੀ ਕਰੀ ਜਾ ਰਹੇ। ਬਿਖ ਹੈ, ਬਿਖ ਖਾਏ, ਬਿਖ ਹੀ ਖਾਈ ਜਾਂਦਾ। ਇੱਕ ਬੜੀ ਪਿਆਰੀ ਉਦਾਹਰਨ ਸਤਿਗੁਰੂ ਹੋਰ ਦਿੰਦੇ ਨੇ, ਬਿਖ ਅੰਮ੍ਰਿਤ ਕਰਤਾਰ ਉਪਾਏ। ਇਹਨਾਂ ਦੋਨਾਂ ਦਾ ਕਰਤਾ ਵੀ ਨਿਰੰਕਾਰ ਹੀ, ਜ਼ਹਿਰ ਦਾ ਵੀ ਤੇ ਅੰਮ੍ਰਿਤ ਦਾ ਵੀ। ਉਹ ਸਾਰੀ ਦੁਨੀਆ ਜ਼ਹਿਰ ਦਾ ਫਲ ਖਾ ਰਹੀ ਹੈ, ਇਕੱਠਾ ਕਰ ਰਹੀ ਹੈ, ਲੇਕਿਨ ਅੰਮ੍ਰਿਤ ਤਜਿਆ ਹੋਇਆ। ਸਮਾਂ ਸੀਮਤ ਹੈ, ਮੈਂ ਅਖਰੀ ਅਰਥ ਕਰ ਦੇਵਾਂ ਗੁਰੂ ਪਿਆਰਿਓ ਪੌੜੀ ਦੇ। ਅੰਮ੍ਰਿਤ ਤਜ ਛੱਡ ਕੇ ਬਿਖ ਸੰਗ੍ਰਹਿ ਕਰਤੇ ਨੇ, ਆਪ ਹੀ ਇਹਨੂੰ ਖੁੰਜਾਇਆ ਹੋਇਆ, ਕੁਰਾਏ ਪਾਇਆ ਹੋਇਆ। ਭਾਗਾਂ ਦੇ ਕਾਰਨ, ਕਿਸਮਤ ਦੇ ਕਾਰਨ ਮਨਮੁਖ ਬੰਦੇ ਨੇ। ਸਤਿਗੁਰੂ ਗੁਰਮੁਖ ਵਿਰਲੇ ਸੋ ਜੀ ਪਈ ਤਿਨਾ ਅੰਦਰ ਬ੍ਰਹਮ ਦਿਖਾਇਆ। ਵਿਰਲੇ ਨੇ ਜਿਹੜੇ ਗੁਰੂ ਦੀ ਸ਼ਰਨ ਪੈ ਕੇ ਚਿੱਤ ਪਰਮਾਤਮਾ ਦੇ ਨਾਮ ਨਾਲ ਜੋੜਦੇ ਨੇ, ਉਹਨਾਂ ਨੂੰ ਗੁਰੂ ਕੋਲ ਸੋਝੀ ਮਿਲੀ, ਉਹਨਾਂ ਨੂੰ ਗੁਰੂ ਨੇ ਅੰਦਰ ਹੀ ਬ੍ਰਹਮ ਦਾ ਦੀਦਾਰ ਕਰਾ ਦਿੱਤਾ। ਤਨ ਮਨ ਸੀਤਲ ਹੋਇਆ, ਉਹਨਾਂ ਦਾ ਮਨ ਅਤੇ ਤਨ ਸਰੀਰ ਠੰਡੇ ਠਾਰ ਹੋ ਗਏ। ਰਸਨਾ ਹਰ ਸਾਹ ਦੇ ਆਇਆ ਤੇ ਰਸਨਾ ਰਾਹੀਂ ਉਹਨਾਂ ਨੇ ਪਰਮਾਤਮਾ ਦੇ ਨਾਮ ਦਾ ਸਵਾਦ ਲਿਆ। ਸ਼ਬਦੇ ਹੀ ਨਾ ਉਪਜੈ, ਗੁਰੂ ਦੀ ਬਾਣੀ ਸ਼ਬਦ ਹੀ ਹੈ ਜਿਸ ਰਾਹੀਂ ਨਾਮ ਦੀ ਉਤਪਤੀ ਹੁੰਦੀ ਹੈ। ਸ਼ਬਦੇ ਮੇਲ ਮਿਲਾਇਆ, ਸ਼ਬਦ ਰਾਹੀਂ ਕਰਤੇ ਨਾਲ ਮੇਲ ਮਿਲਾਉਂਦਾ ਹੈ ਗੁਰੂ। ਬਿਨ ਸ਼ਬਦ ਹੈ ਸਭ ਜਗ ਬੌਰਾਨਾ, ਸ਼ਬਦ ਤੋਂ ਬਿਨਾਂ ਸਾਰਾ ਜਗਤ ਹੀ ਕਮਲਾ ਝੱਲਾ ਬੌਰਾ। ਬਿਰਥਾ ਜਨਮ ਗੁਆਇਆ, ਵਿਅਰਥ ਹੀ ਦੁਨੀਆਂ ਨੇ ਆਪਣਾ ਜਨਮ ਗੁਆ ਲਿਆ। ਅੰਮ੍ਰਿਤ ਏਕੋ ਸ਼ਬਦ ਹੈ, ਨਾਮ ਅੰਮ੍ਰਿਤ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਹੈ। ਨਾਨਕ ਗੁਰਮੁਖ ਪਾਇਆ, ਇਹ ਨਾਨਕ ਆਖ ਜਿਹੜੇ ਗੁਰੂ ਦੀ ਸ਼ਰਨ ਪੈਂਦੇ, ਇਹ ਨਾਮ ਅੰਮ੍ਰਿਤ ਦੀ ਸ਼ਬਦ ਰਾਹੀਂ ਉਹਨਾਂ ਨੂੰ ਹੀ ਪ੍ਰਾਪਤੀ ਹੁੰਦੀ। ਪੌੜੀ ਸੋ ਹਰ ਪੁਰਖ ਆਗਮ ਹੈ, ਕਹੋ ਕਿਤ ਬਿਦ ਪਾਈ ਹੈ। ਉਹ ਅਕਾਲ ਪੁਰਖ, ਪੁਰਖ ਦਾ ਮਤਲਬ ਹੈ ਸਰਵ ਵਿਆਪਕ ਹੈ, ਆਗਮ ਆਪਹੁੰਚ ਹੈ। ਦੱਸੋ ਭਾਈ, ਜਿਹੜਾ ਪਰਮਾਤਮਾ ਗਿਆਨ ਇੰਦਰੀਆਂ ਦੀ ਤੇ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਸਰਵ ਵਿਆਪਕ ਹੈ, ਦੱਸੋ ਕਿਤ ਬਿਦ ਕਿਸ ਵਿਧੀ ਨਾਲ ਉਹਨੂੰ ਪ੍ਰਾਪਤ ਕਰੀਏ। ਤਿਸ ਰੂਪ ਨਰੇਕ ਆਦ੍ਰਿਸ਼ਟ ਕਹ ਜਨ ਕਿਉ ਧਿਆਈ ਹੈ। ਜਿਸ ਵਾਹਿਗੁਰੂ ਦਾ ਕੋਈ ਰੂਪ ਨਹੀਂ, ਰੇਖਾ ਨਹੀਂ, ਉਹ ਅਦ੍ਰਿਸ਼ਟ ਹੈ, ਦਿਖਾਈ ਵੀ ਨਹੀਂ ਦਿੰਦਾ, ਦੱਸੋ ਭਾਈ ਉਹਨੂੰ ਕਿਵੇਂ ਧਿਆਈਏ, ਕਿਵੇਂ ਸਿਮਰੀਏ। ਨਿਰੰਕਾਰ ਨਿਰੰਜਨ ਹਰਿਆ ਗਮ, ਪਰਮਾਤਮਾ ਆਕਾਰ ਤੂੰ ਰਹਿਤ ਹੈ, ਮਾਇਆ ਤੂੰ ਵੀ ਰਹਿਤ ਹੈ, ਉਹ ਅਪਹੁੰਚ ਹੈ। ਉਹਨੂੰ ਕਿਹੜੇ ਲਫ਼ਜ਼ ਕਹਿ ਕੇ ਉਹਦੇ ਗੁਣ ਕਿਆ ਕਹਿ ਗੁਣ ਗਾਈਏ। ਜਿਸ ਆ ਬੁਝਾਏ ਆਪ ਸੋ ਹਰ ਮਾਰਗ ਪਈਏ। ਇਹ ਜਿਹੜਾ ਮਾਰਗ ਹੈ ਨਾ ਗੁਰਸਿੱਖੀ ਦਾ, ਜਿਹੜਾ ਗੁਰੂ ਨਾਨਕ ਸਾਹਿਬ ਨੇ ਦਰਸਾਇਆ, ਇਹਦੇ ਬਾਰੇ ਗੁਰੂ ਆਪ ਹੀ ਜਦੋਂ ਸੋਝੀ ਬਖਸ਼ਦਾ ਤੇ ਫਿਰ ਇਸ ਮਾਰਗ ਤੇ ਮਨੁੱਖ ਨੂੰ, ਗੁਰਸਿੱਖ ਨੂੰ ਉਹ ਪਾਉਂਦਾ, ਤੇ ਜਿਸ ਨੂੰ ਇਸ ਦੀ ਸੋਝੀ ਉਹ ਆਪ ਖੁਦ ਗੁਰੂ ਬਖਸ਼ਦਾ ਨੇ। ਜਿਸ ਆਪ ਬੁਝਾਏ ਆਪ ਖੁਦ ਸੋ ਹਰ ਮਾਰਗ ਪਈਏ। ਗੁਰਪੂਰੈ ਵੇਖਾ ਲਿਆ ਗੁਰ ਸੇਵਾ ਪਈਏ। ਪੂਰੇ ਗੁਰੂ ਨੇ ਹੀ ਬ੍ਰਹਮ ਦਾ ਦੀਦਾਰ ਕਰਾਇਆ, ਲੇਕਿਨ ਆਸਾਨ ਤਰੀਕਾ ਕਿ ਗੁਰੂ ਘਰ ਆਈਏ, ਗੁਰਬਾਣੀ ਸਰਵਣ ਕਰੀਏ, ਸੇਵਾ ਕਰੀਏ। ਕਰਨ ਯੋਗ ਦੋ ਗੁਰ ਸਿੱਖ ਦੇ ਕੰਮ ਨੇ ਸੇਵਾ ਅਤੇ ਸਿਮਰਨ। ਸੇਵਾ ਤੇ ਸਿਮਰਨ ਕੀਤਿਆਂ ਪੂਰੇ ਅਕਾਲ ਪੁਰਖ ਦਾ ਵੀ ਗੁਰੂ ਦੀਦਾਰ ਕਰਾ ਦਿੰਦਾ, ਪਰ ਸਾਧਨ ਹੈ ਸੇਵਾ ਤੇ ਸਿਮਰਨ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ, ਦਇਆ ਕਰੋ ਕਿਛ ਮਿਹਰ ਉਪਾਵੋ, ਡੁੱਬਦੇ ਪੱਥਰ ਤਾਰੇ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਾਣੀ ਦੀ ਕਥਾ ਤੇ ਕੀਰਤਨ ਸ਼ਰਮ ਕਰਕੇ ਰੁਝੇਵੇਂ ਭਰੇ ਜੀਵਨ ਦੇ ਕੁਝ ਪਲਾਂ ਨੂੰ ਸਫਲ ਬਣਾ ਰਹੀ ਪਰਮ ਸਕਾਰ ਜੋ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਤਿਕਾਰਯੋਗ ਗਿਆਨੀ ਜਸਵੀਰ ਸਿੰਘ ਜੀ ਕੁਛ ਦਿਨ, ਜਿਨ੍ਹਾਂ ਨੇ ਆਪ ਜੀ ਨੂੰ ਅੱਜ ਦੇ ਪਵਿੱਤਰ ਹੁਕਮਨਾਮੇ ਦੀ ਕਥਾ ਸਰਵਣ ਕਰਵਾਈ ਹੈ ਜੀ। ਉਹਨਾਂ ਦਾ ਹਾਰਦਿਕ ਧੰਨਵਾਦ। ਸੂਚਨਾਵਾਂ ਦਸਵੰਧ ਕਰਨ ਲਈ ਫਿਰ ਬੇਨਤੀ ਕੀਤੀ ਜਾਂਦੀ ਜੀ, ਬਿਲਡਿੰਗਾਂ 'ਚ ਬਣ ਰਹੀਆਂ ਉਹਨਾਂ ਵਾਸਤੇ ਸਹਿਜ ਪਾਠ ਵੀ ਗੁਰੂ ਦੀ ਕਿਰਪਾ ਨਾਲ ਜਿਹੜੇ ਰੱਖ ਸਕਦੇ ਜੇ ਵੀ ਰੱਖ ਸਕਦੇ ਨੇ। ਅਤੇ ਉਸ ਤੋਂ ਬਾਅਦ ਕੱਲ੍ਹ ਨੂੰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਹੈ। ਸਵੇਰੇ ਸ਼ਾਮ ਵੇਲੇ ਸਮੇਂ ਦੇ ਕੀਰਤਨ ਦਰਬਾਰ ਹੋਣਗੇ ਜੀ। 9 ਤਰੀਕ ਨੂੰ ਸ਼ਹੀਦੀ ਦਿਹਾੜਾ ਹੈ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦਾ। 10 ਅਕਤੂਬਰ ਨੂੰ ਹੈ ਜਨਮ ਦਿਨ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਦਾ। 23 ਤਰੀਕ ਨੂੰ ਜਨਮ ਦਿਨ ਹੈ ਜੀ ਪੰਥ ਦੇ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ, ਜਿਹੜੇ 125 ਸਾਲ ਤੱਕ ਜੀਵ ਰਹੇ ਅਤੇ ਗੁਰੂ ਘਰ ਦੀ ਸੇਵਾ ਉਹਨਾਂ ਨੇ ਕੀਤੀ, ਅਣਥੱਕ ਸੇਵਾ ਕੀਤੀ, ਇੱਕ ਆਪਣੇ ਆਪ 'ਚ ਮਿਸਾਲ ਸਨ ਉਹ। 27 ਤਰੀਕ ਨੂੰ ਪ੍ਰਕਾਸ਼ ਹੈ ਧੰਨ ਧੰਨ ਗੁਰੂ ਰਾਮਦਾਸ ਸਾਹਿਬ ਜੀ ਚੌਥੀ ਪਾਤਸ਼ਾਹ ਜੀ ਦਾ ਜੀ। 3 ਨਵੰਬਰ ਨੂੰ ਗੁਰਤਾਗਦੀ ਦਿਵਸ ਧੰਨ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਜੋਤੀ ਜੋਤ ਧੰਨ ਧੰਨ ਗੁਰੂ ਹਰਰਾਜ ਸਾਹਿਬ ਜੀ ਦਾ। ਮੈਂ ਅਕਤੂਬਰ ਦੀ ਗੱਲ ਹੁਣ ਸਾਰੇ ਦੀ ਛੱਡ ਕੇ ਨਵੰਬਰ ਦੀ ਗੱਲ ਕਰਨ ਲੱਗਾ। 8 ਨਵੰਬਰ ਨੂੰ ਹੈ ਜੀ ਬੰਦੀ ਛੋੜ ਭਾਵ ਦੀਵਾਲੀ ਜੀ। ਸੋ ਮਾਰਕ ਕਰ ਲਓ ਆਪਣੇ ਕੈਲੰਡਰ, ਜਿਨ੍ਹਾਂ ਨੇ ਉਹਦੇ ਵਿੱਚ ਸੇਵਾ ਦਾ ਹਿੱਸਾ ਪਾਉਣਾ ਲੰਗਰ ਕਰਨੇ ਨੇ ਉਹ ਆਪਣੇ ਬੁੱਕ ਕਰਾ ਲੈਣ ਪਹਿਲਾਂ ਹੀ, ਜਾਂ ਕਿਸੇ ਨੇ ਅਖੰਡ ਪਾਠ ਕਰਾਉਣੇ ਨੇ ਜਾਂ ਸਹਿਜ ਪਾਠ, ਉਹ ਵੀ ਬੁੱਕ ਕਰਾ ਸਕਦੇ ਨੇ। ਆਓ ਹੁਣ ਕੀਰਤਨ ਸਰਵਣ ਕਰੀਏ ਭਾਈ ਸਾਹਿਬ ਹਰਸ਼ਪਾਲ ਸਿੰਘ ਤੇ ਜਥੇ ਪਾਸੋਂ 10:45 ਤੱਕ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਮਾਲਕ ਦੇ ਚਰਨਾਂ ਵਿੱਚ ਇਹ ਅਰਦਾਸ ਬੇਨਤੀ ਮਾਲਕ ਜੀ ਗਾਵੀਏ ਸੁਣੀਏ ਮਨ ਰੱਖੀਏ ਭਾਉ ਦੁੱਖ ਪਰ ਹਰ ਸੁਖ ਕਰ ਲੈ ਜਾ। ਇੰਨੀ ਸੇਵਾ ਪ੍ਰਵਾਨ ਹੋਈਆਂ ਭੁੱਲਾਂ ਚੁੱਕਾਂ ਦੀ ਕੀਮਾ ਆਓ ਅਗਲੇ ਪ੍ਰੋਗਰਾਮ ਸਰਵਣ ਕਰੀਏ ਜੀ। ਦਸ ਰੋ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀਓ ਮੈਂ ਕਿਆ ਮਾਂਗੋ ਕਿਸ਼ਤੀ ਨਾ ਰਹਾਈ ਹਰਦੀ ਜੈ ਨਾਮ ਪਿਆਰੀ ਜੀਓ। ਧੰਨ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਪਾਵਨ ਪਵਿੱਤਰ ਤੇ ਇਲਾਹੀ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਇਲਾਹੀ ਬਣਦੇ ਕਥਾ ਕੀਰਤਨ ਸਰਵਣ ਕਰਕੇ ਸਾਹਿਬਾਂ ਦੀਆਂ ਬਖਸ਼ਾਂ ਲੈ ਰਹੀ ਪਰਮ ਸਤਿਕਾਰ ਜੀ ਸਾਧਸੰਗ ਜੀਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਸਾਹਿਬ ਪ੍ਰਸ਼ਪਾਲ ਸਿੰਘ ਜੀ ਅਤੇ ਉਹਨਾਂ ਦਾ ਕੀਰਤਨੀ ਜਥਾ ਜਿਨ੍ਹਾਂ ਨੇ ਆਪਣੀ ਰਾਜਬਾਣੀ ਰਸਮੀ ਨੇ ਕੀਰਤਨ ਸਰਵ ਕਰਵਾਏ ਨੇ ਉਹਨਾਂ ਦਾ ਹਾਰਦਿਕ ਧੰਨਵਾਦ ਜੀ। ਅਤੇ ਹੁਣ ਸੂਚਨਾਵਾਂ ਜੀ। ਕੱਲ੍ਹ ਨੂੰ ਅਕਤੂਬਰ 5 ਨੂੰ ਧੰਨ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਜੋਤੀ ਜੋਤ ਦਾ ਦਿਹਾੜਾ ਹੈ ਜੀ। ਸਵੇਰੇ ਸ਼ਾਮ ਉਹਦੇ ਇਸ ਸਮੇਂ ਕੀਰਤਨ ਦਰਬਾਰ ਹੋਣਗੇ ਜੀ। 9 ਅਕਤੂਬਰ ਨੂੰ ਹੈ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ, ਉਹ ਦਿਨ ਹੈ ਆਪਾਂ ਮਨਾਉਣਾ। 10 ਨੂੰ ਜਨਮ ਦਿਨ ਹੈ ਭਾਈ ਸ਼ਾਹ ਭਾਈ ਤਾਰੂ ਸਿੰਘ ਜੀ ਦਾ। 18 ਨੂੰ ਸਟਾਕਟਨ ਗੁਰਬਾਣੀ ਕੰਠ ਮੁਕਾਬਲੇ ਹੋ ਰਹੇ ਨੇ ਜੀ ਗੁਰੂ ਘਰ। ਅਤੇ ਪਿੱਛੇ ਆਵਾਂ 17 ਤਰੀਕ ਨੂੰ ਸੰਗਰਾਂਦ ਵੀ ਹੈਗੀ ਹੈ ਜੀ ਅਕਤੂਬਰ ਨੂੰ। 23 ਨੂੰ ਹੈ ਪੰਜ ਮਹਾਨ ਸਿੱਖ ਬਾਬਾ ਬੁੱਢਾ ਜੀ ਦਾ ਜਨਮ ਦਿਨ 23 ਅਕਤੂਬਰ ਨੂੰ। 27 ਅਕਤੂਬਰ ਨੂੰ ਪ੍ਰਕਾਸ਼ ਦਿਹਾੜਾ ਹੈ ਤੰਤਰ ਗੁਰੂ ਰਾਮਦਾਸ ਸਾਹਿਬ ਜੀ ਦਾ ਜੀ। ਅਤੇ 3 ਨਵੰਬਰ ਦੀ ਗੱਲ ਕਰਾਂ ਗੁਰਤਾ ਗੱਦੀ ਦਿਵਸ ਤੰਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਅਤੇ ਨਾਲ ਜੋਤੀ ਜੋਤ ਤੰਤਰ ਗੁਰੂ ਹਰ ਰਾਏ ਸਾਹਿਬ ਜੀ ਦਾ ਹੈ। ਮੈਂ ਅਕਤੂਬਰ ਦੀਆਂ ਬਾਕੀ ਸੂਚਨਾਵਾਂ ਸੋਰੀ ਨਵੰਬਰ ਦੀਆਂ ਕਰ ਲਵਾਂ ਸਾਂਝੀਆਂ ਹੁਣ। 8 ਨਵੰਬਰ ਨੂੰ ਹੈ ਜੀ ਮੰਦੀ ਛੋੜ ਭਾਵ ਦਿਵਾਲੀ। ਸੋ ਨੋਟ ਕਰ ਲਓ, ਕੈਲੰਡਰ ਮਾਰਕ ਕਰ ਲਓ ਆਪਣੇ। ਸੋ ਇਹ ਉਸ ਦਿਨ ਸਾਰਾ ਦਿਨ ਹੀ ਕੀਰਤਨ ਦਰਬਾਰ ਹੋਣੇ ਨੇ। ਇਹ ਨਹੀਂ ਮੈਨੂੰ ਪਤਾ, ਮੈਂ ਦੇਖਿਆ ਨਹੀਂ ਹਾਲੇ ਕਿ ਉਹ ਵਰਕ ਡੇ ਹੈ ਜਾਂ ਕਿ ਵੀਕਐਂਡ ਹੈ। ਮੇਰਾ ਖਿਆਲ ਜਾਪਦਾ ਸ਼ਨਿਚਰਵਾਰ ਜਾਂ ਐਤਵਾਰ ਹੈਗਾ। ਸੋ ਆਓ ਹੁਣ ਕੀਰਤਨ ਸਰਵਣ ਕਰਾਉਣਗੇ ਭਾਈ ਸਾਹਿਬ ਭਾਈ ਹਰਭਜਨ ਸਿੰਘ ਲਹਿਰੀ ਅਤੇ ਉਹਨਾਂ ਦਾ ਜਥਾ। ਸਮਾਂ ਉਹਨੂੰ ਪਤਾ ਹੈਗਾ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਸੇਵਾ ਪਵਾਰ ਕਰਨੀ ਜੀ, ਫੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਹਰਭਜਨ ਸਿੰਘ ਜੀ ਲਹਿਰੀ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ। ਭਾਈ ਸਾਹਿਬ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਦੇ ਨਾਲ ਭਾਈ ਪ੍ਰਿਤਪਾਲ ਸਿੰਘ ਜੀ ਰਸੀਲਾ ਕੀਰਤਨ ਸਰਵਨ ਕਰਵਾਉਣਗੇ। ਟਾਈਮ ਰਹੇਗਾ 12:15 ਤੱਕ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਤੇ ਵੋਕੇਸ਼ਨਲ ਪ੍ਰੋਗਰਾਮਸ ਵਾਸਤੇ ਸੈਨੋ ਦੇ ਪ੍ਰਬੰਧਕ ਕਮੇਟੀ ਨੇ ਸਕਾਲਰਸ਼ਿਪ ਅਪਰੂਵ ਕੀਤੇ ਹੈ। ਅਗਰ ਆਪ ਜੀ ਦੀ ਫੈਮਿਲੀ ਚ ਜਾਂ ਆਪ ਜੀ ਜਾਣਦੇ ਹੋ ਜਿਹੜੇ ਇਸ ਸਕਾਲਰਸ਼ਿਪ ਦਾ ਫਾਇਦਾ ਲੈਣਾ ਚਾਹੁੰਦੇ ਹਨ, ਉਹਨਾਂ ਦੀ ਡੈਡਲਾਈਨ ਐਪਲੀਕੇਸ਼ਨ ਦੀ 15 ਅਕਤੂਬਰ ਤੱਕ ਹੈ। ਔਰ ਉਹ ਜਿਹੜੀ ਐਪਲੀਕੇਸ਼ਨ ਹੈ ਉਹ ਵੈਬਸਾਈਟ ਤੇ ਹੈ, sanosegurdwara.org। ਤੁਸੀਂ ਆਪ ਜੀ ਉੱਥੋਂ ਫਿਲ ਕਰ ਸਕਦੇ ਹੈ। 5 ਤਰੀਕ ਨੂੰ ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ ਹੈ। 9 ਤਰੀਕ ਨੂੰ ਸ਼ਹੀਦੀ ਭਾਈ ਸੁਖਾ ਸਿੰਘ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਉਹਨਾਂ ਦੀ ਹੈ। ਤੇ 10 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਵਸ ਹੈ। ਤੇ ਇੱਕ ਮੈਡੀਟੇਸ਼ਨ ਪ੍ਰੋਗਰਾਮ ਗੁਰੂ ਘਰ ਵਿੱਚ ਹੋਣ ਜਾ ਰਿਹਾ ਹੈ, ਜਿਹਦੀ ਡੇਟਸ ਹੈ 12 ਤੋਂ ਲੈ ਕੇ 18 ਤੱਕ। ਔਰ ਉਹ ਬੀਬੀ ਬਲਜੀਤ ਕੌਰ ਖਾਲਸਾ ਜੀ ਆ ਰਿਹਾ ਹੈ 12 ਤੋਂ 18 ਤਰੀਕ ਤੱਕ। ਸੋ ਆਪ ਜੀ ਜ਼ਰੂਰ ਇਸ ਨੂੰ ਅਟੈਂਡ ਕਰੋ। 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ। ਤੇ 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਹੈ। ਤੇ 8 ਤਰੀਕ ਨੂੰ ਨਵੰਬਰ 8 ਨੂੰ ਬੰਦੀ ਛੋੜ ਦਿਵਸ ਹੈ। ਇੰਨੀ ਹੀ ਸੂਚਨਾਵਾਂ ਇਸ ਟਾਈਮ ਲਈ। ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕੀਰਤਨ ਸਰਵਨ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਨ ਸਾਡੇ ਸਤਿਕਾਰਯੋਗ ਭਾਈ ਅੰਮ੍ਰਿਤਪਾਲ ਸਿੰਘ ਜੀ ਰਸੀਲਾ ਅਤੇ ਉਹਨਾਂ ਦੇ ਕੀਰਤਨੀਏ ਜਥਾ ਜਿਨ੍ਹਾਂ ਨੇ ਸਾਨੂੰ ਇਲਾਹੀ ਬਾਣੀ ਦਾ ਕੀਰਤਨ ਸਰਵਨ ਕਰਵਾਇਆ ਹੈ। ਭਾਈ ਸਾਹਿਬ ਜੀ ਅਤੇ ਉਹਨਾਂ ਦਾ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਆਪ ਜੀ ਨੂੰ ਭਾਈ ਓਮਕਾਰ ਸਿੰਘ ਜੀ 1 ਵਜੇ ਤੱਕ ਕੀਰਤਨ ਸਰਵਨ ਕਰਵਾਉਣਗੇ। ਜਦ ਤੱਕ ਭਾਈ ਸਾਹਿਬ ਜੀ ਸਟੇਜ ਤੇ ਆਉਂਦੇ ਨੇ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਸਾਨੂੰ ਦੇ ਪ੍ਰਬੰਧਕ ਕਮੇਟੀ ਨੇ ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਲਈ ਥੋੜੀ ਜਿਹੀ ਸਕਾਲਰਸ਼ਿਪਸ ਅਪਰੂਵ ਕੀਤੀਆਂ ਹਨ। ਉਹਦੀ ਡੈਡਲਾਈਨ ਅਕਤੂਬਰ 15 ਹੈ ਔਰ ਉਹਦੀ ਐਪਲੀਕੇਸ਼ਨ ਸਨੋਜ਼ੇ ਗੁਰਦੁਆਰਾ .org ਦੀ ਵੈਬਸਾਈਟ ਤੇ ਹੈ। ਅਗਰ ਆਪ ਜੀ ਚਾਹੁੰਦੇ ਹੋ ਆਪ ਉੱਥੋਂ ਪ੍ਰਿੰਟ ਕਰਕੇ ਡਾਕਟਰ ਗੁਰਿੰਦਰਪਾਲ ਜੀ ਨੂੰ ਸਬਮਿਟ ਕਰ ਸਕਦੇ ਹਾਂ।

5 ਤਰੀਕ ਨੂੰ ਜੋਤੀ ਜੋਤ ਗੁਰੂ ਨਾਨਕ ਦੇਵ ਜੀ ਦਾ ਮਨਾਇਆ ਜਾ ਰਿਹਾ ਹੈ। 9 ਤਰੀਕ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਹੈ। 10 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਵਸ ਹੈ ਤੇ 23 ਤਰੀਕ ਨੂੰ ਜਨਮ ਦਿਨ ਬਾਬਾ ਬੁੱਢਾ ਜੀ ਦਾ ਹੈ। 17 ਤਰੀਕ ਨੂੰ ਕੱਤਕ ਦੀ ਸੰਗਰਾਂਦ ਹੈ ਤੇ 8 ਤਰੀਕ ਨੂੰ 8 ਨਵੰਬਰ ਨੂੰ ਬੰਦੀ ਛੋੜ ਦਿਵਸ ਹੈ। ਇੰਨੀ ਹੀ ਸੂਚਨਾ ਵਾ ਇਸ ਟਾਈਮ ਲਈ। ਹੁਣ ਆਪ ਜੀ ਦੇ ਨਾਲ ਸਾਡੇ ਪ੍ਰੈਜ਼ੀਡੈਂਟ ਭੁਪਿੰਦਰ ਸਿੰਘ ਜੀ ਢਿੱਲੋਂ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਤੁਹਾਨੂੰ ਕੁਝ ਇਨਫੋਰਮੇਸ਼ਨ ਦੇਣੀ ਆ ਤਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਰਹੇ ਕਿ ਗੁਰਦੁਆਰਾ ਸਾਹਿਬ ਕੀ ਹੋ ਰਿਹਾ ਹੈਗਾ। ਮੀਟਿੰਗ ਵਾਲੇ ਨੂੰ ਤਾਂ ਦੱਸ ਦੇਈਦਾ ਹੈਗਾ ਜਦੋਂ ਵੀ ਮੀਟਿੰਗ ਹੁੰਦੀ ਹੈ, ਪਰ ਸੰਗਤ ਨੂੰ ਵੀ ਲੋੜ ਹੈਗੀ ਆ ਕਿ ਇਹਨਾਂ ਨੂੰ ਵੀ ਪਤਾ ਹੋਵੇ। ਤੇ ਜਿਹੜੀ ਬਿਲਡਿੰਗਾਂ ਬਣ ਰਹੀਆਂ ਇਹਦੇ ਬਾਰੇ ਤਾਂ ਤੁਹਾਨੂੰ ਪਤਾ ਹੀ ਆ ਕਿ ਜਿਹੜੇ ਹੈਗੇ ਆ ਦੋਨੋਂ ਹਾਲ ਦੇ ਜਿਹੜੇ ਸੈਕਿੰਡ ਸਟੋਰੀ ਪੈਣ ਜਾ ਰਹੇ ਆ। ਇੱਕ ਸਾਈਡ 'ਤੇ ਸਟੀਲ ਦਾ ਕੰਮ ਖਤਮ ਹੋ ਗਿਆ, ਦੂਜੀ ਸਾਈਡ 'ਤੇ ਇਹ ਮੰਡੇ ਜਾਂ ਟਿਊਜ਼ਡੇ ਨੂੰ ਰਿਐਕਸ਼ਨ ਸ਼ੁਰੂ ਹੋਣ ਵਾਲੀ ਆ। ਅਤੇ ਦੂਸਰਾ ਕੰਮ ਜਿਹੜਾ ਤੁਸੀਂ ਦੇਖੋਗੇ ਆਲੇ ਦੁਆਲੇ ਕਰਦੇ, ਪਿਛਲੀ ਜਿਹੜੀ ਹੈਗੀ ਆ ਕੋਰੀਡੋਰ ਦੇ ਵਿੱਚ ਪ੍ਰੋਜੈਕਟਰ ਲੱਗ ਰਿਹਾ ਹੈਗਾ, ਅਤੇ ਜਿਹਦੇ ਵਿੱਚ ਖਾਲਸਾ ਰਾਜ ਦੇ ਬਾਰੇ ਵੱਡੀਆਂ ਵੱਡੀਆਂ ਪੇਂਟਿੰਗਸ ਸ਼ੋ ਕਰਾਂਗੇ ਤੁਹਾਨੂੰ। ਉਹ ਕਰ ਕੌਣ ਰਿਹਾ ਹੈਗਾ? ਸਾਰੀ ਸੰਗਤ ਦੀ ਬਜਾਏ ਇੱਕ ਡਾਕਟਰ ਅਨਮੋਲ ਸਿੰਘ ਮਾਲ, ਜਿਹੜੇ ਕਿ 56-57 ਈਅਰ ਜਿਹਨਾਂ ਨੇ ਕਿ ਡਾਕਟਰੀ ਦੀ ਪ੍ਰੈਕਟਿਸ ਕੀਤੀ ਆ, ਹਾਲੇ ਵੀ ਪਾਰਟ ਟਾਈਮ ਕਰਦੇ ਆ। ਇਹ ਕਿਸੇ ਆਪਣੇ ਪਰਸਨਲ ਮੁਫਾਦ ਲਈ ਨਹੀਂ ਕਰ ਰਹੇ, ਇਹ ਗੁਰਦੁਆਰਿਆਂ ਦੇ ਸ਼ਰਧਾਲੂ। ਜਦੋਂ ਕਿ ਮੈਂ ਇਹਨਾਂ ਨੂੰ ਜਾਣਦਾ ਉਦੋਂ ਦੇ ਗਿਆ, ਇਹਨਾਂ ਨੇ ਪਹਿਲਾਂ ਸੇਵਾ ਕੀਤੀ ਫ੍ਰੀ ਮਾਇੰਡ ਗੁਰਦੁਆਰੇ ਸਾਹਿਬ ਜਦੋਂ ਕਿ ਹਾਲੇ ਬਣਨਾ ਸੀਗਾ। $10,000 ਦੀ ਬਿਗ ਡੋਨੇਸ਼ਨ ਦੇ ਕੇ, ਉਹ $10,000 ਉਹਨਾਂ ਦੇ ਵਿੱਚ ਬਹੁਤ ਹੁੰਦਾ ਸੀਗਾ, ਉਹ ਡੋਨੇਸ਼ਨ ਦੇ ਕੇ ਅਤੇ ਨਾਲ 10 ਬੰਦਿਆਂ ਨੇ ਸਾਈਨ ਕੀਤੇ ਸੀਗੇ ਕਿ ਇਹਨਾਂ ਨੂੰ ਲੋਨ ਮਿਲ ਸਕੇ ਗੁਰਦੁਆਰਾ ਸਾਹਿਬ ਨੂੰ। ਇਹਨਾਂ ਦੇ ਵਿੱਚੋਂ ਡਾਕਟਰ ਅਨਮੋਲ ਸਿੰਘ ਮਾਲ ਵਲ ਵਨ ਆਫ ਦਾ 10th ਪਰਸਨ, ਅਤੇ ਸਾਡੇ ਨਾਲ ਵੀ ਉਦੋਂ ਦੇ ਹੀ ਕਾਇੰਡ ਆਫ ਜੁੜੇ ਹੈਗੇ ਜਦੋਂ ਦਾ ਗੁਰਦੁਆਰਾ ਸ਼ੁਰੂ ਹੋਇਆ। ਅਤੇ ਜਿਹੜਾ ਗੁਰੂ ਨਾਨਕ ਫ੍ਰੀ ਕਲੀਨਿਕ ਹੈਗਾ, ਇਹ ਇਹਨਾਂ ਦੀ ਹੈਲਪ ਦੇ ਨਾਲ ਇਸਟੈਬਲਿਸ਼ ਕੀਤਾ ਸੀ। ਅਤੇ ਹੁਣ ਜਿਹੜੀ ਆ ਸਿੱਖ ਰਾਜ, ਜਿਹੜਾ ਕਿ ਅਸੀਂ ਮੈਨੀਫੈਸਟੋ ਦੇ ਵਿੱਚ ਪ੍ਰੋਮਿਸ ਕੀਤਾ ਸੀਗਾ ਸੰਗਤਾਂ ਨੂੰ ਕਿ ਅਸੀਂ ਸਿੱਖ ਰਾਜ ਦੇ ਬਾਰੇ ਇੱਕ ਗੈਲਰੀ ਬਣਾਵਾਂਗੇ, ਉਹ ਗੈਲਰੀ ਜਿਹੜੀ ਬਣ ਰਹੀ ਆ ਆ ਪਿਛਲੇ ਕੋਰੀਡੋਰ ਦੇ ਵਿੱਚ, ਉਹਦੇ 'ਤੇ ਮੇਜਰ ਕੰਟਰੀਬਿਊਸ਼ਨ ਜਿਹੜੀ ਪ੍ਰੋਜੈਕਟ ਨੂੰ ਲਾਉਣ ਦੀ ਉਹਦੇ ਵਾਸਤੇ ਡੋਨੇਸ਼ਨ ਦਿੱਤੀ ਆ, ਉਹਦੇ ਨਾਲ ਅਸੀਂ ਉਹ ਪ੍ਰੋਜੈਕਟ ਬਾਈ ਕੀਤਾ। ਅਤੇ ਜਿਹੜੀ ਇਹਨਾਂ ਦੇ ਕੋਲ ਟ੍ਰੇਜਰ ਹੈਗਾ ਆ ਖਜ਼ਾਨਾ, ਇੱਦਾਂ ਦੀਆਂ ਹਿਸਟਰੀ ਦਾ ਅਤੇ ਸਿੱਖ ਰਾਜ ਦੇ ਬਾਰੇ, ਉਹ ਸਾਰਾ ਇਹਨਾਂ ਦਾ ਇਹਨਾਂ ਨੇ ਅਸੀਂ ਯੂਜ਼ ਕਰਨਾ। ਇਹ ਓਰਿਜਨਲ ਨੀਗੀਆਂ ਬਟ ਰੈਪਲੀਕਾ ਜਿਹੜੇ ਓਰਿਜਨਲ ਸਿੱਖ ਰਾਜ ਦੇ ਬਾਰੇ ਪਹਿਲੀ ਜਿਹੜੀ ਸੀਨਰੀ ਸ਼ੁਰੂ ਕਰਾਂਗੇ ਉਹ ਹੈਗੀ ਆ ਕੋਰਟ ਆਫ ਲਾਹੌਰ ਦਾ ਰੈਪਲੀਕਾ ਇਹਨਾਂ ਨੇ ਬਾਈ ਕੀਤਾ ਹੈਗਾ। ਉਹਨੂੰ ਪ੍ਰੋਜੈਕਟਰ ਦੇ ਰਾਹੀਂ ਦਿਖਾਵਾਂਗੇ, ਉਹਦੇ 'ਤੇ ਸਾਊਂਡ ਵੀ ਹੋਏਗੀ। ਔਰ ਉਹ ਅਗਲੇ ਸੰਡੇ ਤੱਕ ਉਹ ਤਿਆਰ ਹੋਣਾ, ਉਦੋਂ ਡੈਮੋਸਟ੍ਰੇਸ਼ਨ ਉਹ ਆਪ ਪਰਸਨਲੀ ਦੇਣਗੇ। ਬਾਅਦ ਦੇ ਵਿੱਚ ਫਿਰ ਹੋਰ ਲੱਕੀ ਜਿਹਨਾਂ ਨੂੰ ਜਾਣਕਾਰੀ ਹੋ ਗਈ ਉਹ ਦਿਆ ਕਰਨਗੇ, ਅਤੇ ਸਰਟਨ ਸਕੈਜੂਲ ਦੇ ਵਿੱਚ ਉਹ ਖੁੱਲ੍ਹਿਆ ਰਹੇ ਕਹੇਗਾ। ਜਿਹੜੀ ਹਿਸਟਰੀ, ਜਿਹੜੀ ਕੀਆਸਕ ਜਿਹੜੇ ਇਹਨਾਂ ਨੇ ਇਸਟੈਬਲਿਸ਼ ਕੀਤੇ ਆ, ਉਹ ਇਹਨਾਂ ਨੇ ਟੋਟਲ ਪੈਸਾ ਆਪਣਾ ਲਾਇਆ ਹੈਗਾ। ਉਹ ਸਾਨੂੰ ਔਫਰ ਕੀਤਾ ਵੀ ਜੇ ਅਸੀਂ ਉਹ ਨਿਆਣਿਆਂ ਨੂੰ ਹਿਸਟਰੀ ਪੜ੍ਹਾਉਣ ਵਾਸਤੇ ਯੂਜ਼ ਕਰਨਾ ਚਾਹੁੰਦੇ ਹਾਂ, ਅਤੇ ਉਹ ਵੀ ਜਿਹੜਾ ਹੈਗਾ ਮੇਜਰ ਕੰਟਰੀਬਿਊਸ਼ਨ ਹੈਗੀ ਆ ਇਹਨਾਂ ਦੀ। ਕਈ ਲੋਕ ਜਿਹੜੇ ਹੈਗੇ ਆ ਜਿਹਨਾਂ ਨੂੰ ਕੋਈ ਨੌਲੇਜ ਨੀਗੀ, ਉਹ ਉਹਨਾਂ ਨੂੰ ਜਾ ਕੇ ਕਨਫਰੰਟ ਕਰਦੇ ਆ ਜੀ ਆਹ ਚੀਜ਼ ਠੀਕ ਨੀਗੀ, ਆਹ ਚੀਜ਼ ਠੀਕ ਨੀਗੀ, ਅਤੇ ਉਹਦੇ ਬਾਰੇ ਜਿਹੜੀਆਂ ਸੁਜੈਸ਼ਨਾਂ ਦੇਣੀ ਚਾਹੁੰਦੇ ਆ ਉਹ ਸਾਨੂੰ ਦਿਓ ਸੁਜੈਸ਼ਨ ਬਾਕਸ ਦੇ ਵਿੱਚ, ਅਤੇ ਉਹਨੂੰ ਜਿਹੜੀਆਂ ਉਹਨਾਂ ਦਾ ਕ੍ਰਿਟੀਸਿਜ਼ਮ ਹੈਗਾ ਉਹਨੂੰ ਅਸੀਂ ਚੇਂਜ ਕਰ ਸਕਦੇ ਹਾਂ। ਪਰ ਇਟ ਇਜ਼ ਦ ਹਿਸਟਰੀ, ਹਿਸਟਰੀ ਕੈਨੋਟ ਬੀ ਚੇਂਜ, ਸਰਟਨ ਥਿੰਗ ਤਾਂ ਹਿਸਟਰੀ ਰਹਿਣੀ ਹੈਗੀ ਆ, ਚਾਹੇ ਜਿੱਦਾਂ ਮਰਜ਼ੀ ਕਰ ਲਓ। ਸੋ ਇਹ ਚੀਜ਼ਾਂ ਮੈਂ ਤੁਹਾਨੂੰ ਅਨਮੋਲ ਸਿੰਘ ਮਾਲ ਦੇ ਬਾਰੇ ਦੱਸਣਾ ਚਾਹੁੰਦਾ ਸੀਗਾ ਕਿ ਉਹਦਾ ਮਨੀ ਮੇਕਿੰਗ ਦੇ ਦਾ ਵੀ ਕੋਈ ਉਹਨਾਂ ਦਾ ਧਿਆਨ ਨੀਗਾ। ਉਹ ਜੇ ਮਨੀ ਇਕੱਠੇ ਕਰਦੇ ਹੋਣਗੇ ਉਹ ਸਿਰਫ ਇਸ ਕਰਕੇ ਕਰਦੇ ਕਿ ਇੱਕ ਥਾਂ 'ਤੇ ਤਾਂ ਉਹਨਾਂ ਨੇ ਪੈਸੇ ਲਾ ਤੇ, ਬਾਕੀ ਹੋਰਨਾਂ ਸਕੂਲਾਂ 'ਚ ਭੇਜਣ ਵਾਸਤੇ ਜੇ ਉਹਨਾਂ ਨੂੰ ਪੜ੍ਹਨ ਦੀ ਲੋੜ ਹੈਗੀ ਆ, ਉਹਦਾ ਵਿਜ਼ਨ ਤਾਂ ਹੈਗਾ ਕਿ ਆਲ ਓਵਰ ਦੀ ਵਰਲਡ ਦੇ ਸਕੂਲਾਂ ਦੇ ਵਿੱਚ ਸਿੱਖ ਹਿਸਟਰੀ ਦੇ ਬਾਰੇ ਦੱਸਿਆ ਜਾਵੇ। ਸੋ ਇੰਨਾ ਹੀ, ਮੈਂ ਮਾਫ਼ੀ ਦਿਓ ਜੇ ਮੈਂ ਕੋਈ ਗਲਤ ਗੱਲ ਕਹੀ ਹੈ, ਅਤੇ ਤੁਹਾਨੂੰ ਕੋਈ ਵੀ ਸੁਜੈਸ਼ਨ ਹੈਗੀ ਆ ਸੁਜੈਸ਼ਨ ਬਾਕਸ ਦੇ ਵਿੱਚ ਪਾਓ, ਅਤੇ ਅਗਲੇ ਸੰਡੇ ਨੂੰ ਡੈਮੋਸਟ੍ਰੇਸ਼ਨ ਕੋਰਟ ਆਫ ਲਾਹੌਰ ਦੇ ਬਾਰੇ ਦਿੱਤੀ ਜਾਏਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਭੁਪਿੰਦਰ ਸਿੰਘ ਜੀ ਢਿੱਲੋਂ ਦਾ, ਜਿਨ੍ਹਾਂ ਨੇ ਸਾਡੇ ਨਾਲ ਵਿਚਾਰ ਸਾਂਝੇ ਕਰਦੇ ਹਨ। ਆਓ ਹੁਣ ਅਸੀਂ ਕੀਰਤਨ ਸਰਵਣ ਕਰੀਏ। ਪੰਜ ਸਾਹਿਬ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਬਾਬਾ ਫਰੀਦ ਜੀ ਕਹਿ ਰਹੇ ਨੇ ਕਿਸੇ ਦੇ ਔਗਣ ਦੇਖਣ ਤੋਂ ਪਹਿਲਾਂ ਜੇ ਤੂੰ ਅਕਲ ਲਤੀਫ ਕਾਲੇ ਲਿਖਣਾ ਲੇਖ ਆਪਣ ਰੇ ਗਿਰਵਾਨ ਮੈਂ ਤੂੰ ਕਿਸੇ ਵੱਲ ਇੱਕ ਉਂਗਲ ਕਰਦਾ ਏ ਤਿੰਨ ਉਂਗਲਾਂ ਤੇਰੇ ਵੱਲ ਆਪਣ ਰੇ ਗਿਰਵਾਨ ਮੈਂ ਸਿਰ ਨੀਵਾਂ ਕਰ ਦੇ ਫਰੀਦਾ ਬੁਰੇ ਦਾ ਭਲਾ ਕਰ ਅਰਦਾਸ ਕਰੀਏ ਸਤਿਗੁਰੂ ਤੇਰੀ ਮਰਜ਼ੀ ਕਿਸੇ ਦਾ ਭਲਾ ਹੋ ਜਾਏ ਤੇਰੀ ਮਰਜ਼ੀ ਮੇਰੀ ਔਕਾਤ ਨਹੀਂ ਮੈਂ ਚੰਗਾ ਕਰਮ ਕਰ ਸਕਾਂ ਭਲਾ ਹੋ ਜਾਏ ਤੇਰੀ ਮਰਜ਼ੀ ਖੁਸ਼ ਨਸੀਬੀ ਹੋਏਗੀ ਮੇਰੇ ਭਾਗ ਚੰਗੇ ਹੋਣਗੇ ਪਰ ਤੇਰੇ ਸੇਵਕ ਦੀ ਅਰਦਾਸ ਹੈ ਮੇਰੇ ਹੱਥੋਂ ਕਿਸੇ ਦਾ ਮਾੜਾ ਨਾ ਕਰਾਈ ਕਿਸੇ ਦਾ ਦਿਲ ਨਾ ਦੁਖੇ ਐਸਾ ਕਰਮ ਨਾ ਬਣ ਜਾਏ ਕਿ ਮੈਨੂੰ ਹੈਰਾਨ ਹੋਣਾ ਪਵੇ ਕਰਮ ਅੱਗੇ ਆ ਕੇ ਖਲੋ ਜਾਏ ਕਿਉਂਕਿ ਸਤਿਗੁਰੂ ਕਹਿ ਰਹੇ ਨੇ ਦਿੱਤਾ ਲਈਏ ਆਪਣਾ ਅਣ ਦਿੱਤਾ ਕਿ ਛੱਤ ਨਾ ਆਵੇ ਜੋ ਦਿਓਗੇ ਉਹ ਤੁਹਾਨੂੰ ਕਈ ਗੁਣਾ ਮਿਲੇਗਾ ਮਾਚਿਸ ਦੇ ਤਿੱਲੀ ਕਿਸੇ ਨੂੰ ਸਾੜਨ ਤੋਂ ਪਹਿਲਾਂ ਆਪਣਾ ਮੁੱਖ ਸਾੜਦੀ ਹੈ ਤੇ ਜਿਹੜੇ ਸਤਸੰਗੀ ਨੇ ਨਾ ਬਾਣੀ ਪੜ੍ਹਨ ਵਾਲੇ ਉਹਨਾਂ ਦੀ ਨਿਸ਼ਾਨੀ ਹੈ ਕ੍ਰੋਧੀ ਬੰਦੇ ਨੂੰ ਵੀ ਸ਼ਾਂਤ ਕਰ ਦਿੰਦੇ ਨੇ ਕਿਉਂਕਿ ਸੰਗਤ ਦਾ ਅਸਰ ਹੈ।

ਅਸਲੀ ਧਨ ਜਿਹੜਾ ਹੈ, ਇੱਕ ਵਾਰੀ ਅਸੀਂ ਬੋਲਾਂਗੇ। ਕਹਿੰਦੇ ਨੇ ਸੁਪਰੀਮ ਪਾਵਰ, ਕਹਿੰਦੇ ਨੇ ਹਰ ਪਦਾਰਥ ਸੁਖਮਈ ਬਣ ਜਾਂਦਾ, ਕਹਿੰਦੇ ਨੇ ਮਾਇਆ ਵੀ ਸੁਖੰਡਾਉਣੀ ਬਣ ਜਾਏਗੀ ਜੇ ਮਹਾਰਾਜ ਦੇ ਨਾਮ ਦਾ ਪ੍ਰਤਾਪ ਬਣਿਆ ਰਹੇ, ਦਸਵੰਦ ਨਿਕਲਦਾ ਰਹੇ ਗੁਰੂ ਘਰ ਵਾਸਤੇ। ਇੱਕ ਵਾਰੀ ਅਸੀਂ ਬੋਲਾਂਗੇ, ਇੱਕ ਵਾਰੀ ਤੁਸੀਂ। ਕਹਿੰਦੇ ਨੇ ਨਾਮ ਦੇ ਵਿੱਚ ਹੀ ਸਾਰਾ ਕੁਝ ਹੈ, ਨਾਮ ਵਿੱਚ ਹੀ ਸਾਰਾ ਕੁਝ ਪ੍ਰਗਟ ਹੋਇਆ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਭਗਤਾਂ ਦਾ ਵੀ ਨਾਮ ਵਿੱਚ ਹੀ ਜਨਮ ਹੋਇਆ, ਆਉਣਾ ਹੋਇਆ। ਤੇ ਸਾਰੇ ਬੋਲੇ ਇੱਕ ਵਾਰੀ ਅਸੀਂ, ਇੱਕ ਵਾਰੀ ਤੁਸੀਂ, ਸਮਾਪਤੀ ਫਿਰ।

0: ਉਹਦੀ ਯਾਦ ਬਣੀ ਰਹੇ, ਨਾਮ ਚੱਲਦਾ ਰਹੇ, ਤੇ ਫਿਰ ਤੁਸੀਂ ਮਹਿਸੂਸ ਕਰੋਗੇ ਸੋ ਸਤਿਗੁਰੂ ਪਿਆਰਾ ਮੇਰੇ ਨਾਲ ਹੈ, ਜਿੱਥੇ ਕਿੱਥੇ ਮੈਨੂੰ ਲੈ ਛੜਾਈ। ਸਭ ਦੀ ਹਾਜ਼ਰੀ ਪ੍ਰਵਾਨ, ਜਦੋਂ ਵੀ ਗੁਰਦੁਆਰੇ ਬੈਠੀਏ ਮਨ ਦਾ ਪੰਛੀ ਵੀ ਜੁੜ ਜਾਏ, ਤੇ ਫਿਰ ਹਿਰਦਾ ਪ੍ਰੇਮ ਨਾਲ ਨਾਮ ਨਾਲ ਨੱਕੋ ਨੱਕ ਭਰ ਜਾਂਦਾ ਹੈ ਜੀ। ਅਗਲਾ ਪ੍ਰੋਗਰਾਮ ਬੜੇ ਪਿਆਰ ਨਾਲ ਸਟੇਜ ਸਕੱਤਰ ਸਾਹਿਬਾਨ ਜੀ ਤੋਂ ਸਰਵਣ ਕਰੋ। ਭੁੱਲ ਚੁੱਕ ਦੀ ਖਿਮਾ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਸਨ ਸਾਡੇ ਸਤਿਕਾਰਯੋਗ ਭਾਈ ਓਂਕਾਰ ਸਿੰਘ ਜੀ, ਉਹਨਾਂ ਸਾਹਿਬ ਵਾਲੇ ਅਤੇ ਉਹਨਾਂ ਦਾ ਕੀਰਤਨੀ ਜਥਾ, ਜਿਨ੍ਹਾਂ ਨੇ ਸਾਨੂੰ ਲਾਹੇ ਬਾਣੀ ਨਾਲ ਕੀਰਤਨ ਸਰਵਣ ਕਰਵਾਇਆ ਹੈ। ਭਾਈ ਸਾਹਿਬ ਜੀ ਦਾ ਅਤੇ ਉਹਨਾਂ ਦੇ ਕੀਰਤਨੀ ਜਥੇ ਦਾ ਹਾਰਦਿਕ ਹਾਰਦਿਕ ਧੰਨਵਾਦ। ਹੁਣ ਇਸ ਤੋਂ ਬਾਅਦ ਆਪ ਜੀ ਦੇ ਕੋਲ ਗਿਆਨੀ ਜਸਬੀਰ ਸਿੰਘ ਜੀ ਕਥਾ ਸਰਵਣ ਕਰਨਗੇ। ਜਦ ਤੱਕ ਭਾਈ ਸਾਹਿਬ ਜੀ ਆਉਂਦੇ ਹਨ, ਆਪ ਜੀ ਨਾਲ ਥੋੜੀ ਜਿਹੀਆਂ ਸੂਚਨਾਵਾਂ ਸਾਂਝੀਆਂ ਕਰ ਲਈਆਂ ਜਾਣਗੀਆਂ। ਨਰਸਿੰਗ ਤੇ ਵੋਕੇਸ਼ਨਲ ਕੋਰਸਿਸ ਦੇ ਵਾਸਤੇ ਸਾਨੂੰ ਉਸਦੇ ਪ੍ਰਬੰਧਕ ਕਮੇਟੀ ਨੇ ਸਕਾਲਰਸ਼ਿਪ ਅਪਰੂਵ ਕੀਤੀ ਹੈ ਔਰ ਉਹਦੀ ਡੈਡਲਾਈਨ ਅਕਟੂਬਰ 15 ਹੈ। ਅਗਰ ਆਪ ਜੀ ਇੰਟਰਸਟਿਡ ਹੋ ਤੇ ਆਪ ਸਾਨੂੰ ਉਸਦੇ gurdwara.org ਤੇ ਜਾ ਕੇ ਆਪਣੀ ਐਪਲੀਕੇਸ਼ਨ ਭਰ ਸਕਦੇ ਹਾਂ। 5 ਤਰੀਕ ਨੂੰ ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਦਿਵਸ ਹੈ ਤੇ 9 ਤਰੀਕ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਅਤੇ ਭਾਈ ਹਰਜਿੰਦਰ ਸਿੰਘ ਜਿੰਦਾ ਜੀ ਦੀ ਹੈ। 10 ਤਰੀਕ ਨੂੰ ਭਾਈ ਤਾਰੂ ਸਿੰਘ ਜੀ ਦਾ ਜਨਮ ਦਿਵਸ ਹੈ। 17 ਤਰੀਕ ਨੂੰ ਕਿਰਤਕ ਦੀ ਸੰਗਰਾਂਦ ਹੈ ਤੇ 23 ਤਰੀਕ ਨੂੰ ਬਾਬਾ ਬੁੱਢਾ ਜੀ ਦਾ ਜਨਮ ਦਿਨ ਹੈ ਤੇ 8 ਤਰੀਕ ਨੂੰ ਨਵੰਬਰ 8 ਨੂੰ ਬੰਦੀ ਜੋੜ ਦਿਵਸ ਹੈ। ਇਨੀ ਹੀ ਸੂਚਨਾਵਾਂ ਇਸ ਟਾਈਮ ਲਈ। ਆਓ ਹੁਣ ਅਸੀਂ ਭਾਈ ਸਾਹਿਬ ਜੀ ਕੋਲੋਂ ਕਥਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਸਾਹਿਬ ਜੀ ਪਾਵ ਸੁਹਾਵੇ ਜਾਂ ਤੋ ਤਿਰ ਜੁਲ ਦੇ ਸੀਸ ਸੁਹਾਵਾ ਚਰਨੀ ਮੁਖ ਸੁਹਾਵਾ ਜਾਂ ਤੋ ਜਸ ਗਾਵੇ ਜੀਉ ਪਿਆ ਤੋ ਸ਼ਰਨੀ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਗੋਲੇ ਵਾਹਿਗੁਰੂ ਆਸਨ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਵੇਖੈ

ਉਹਦਾ ਆਸਣ ਹੈ, ਟਿਕਾਣਾ ਹੈ, ਉੱਥੇ ਹੀ ਉਹਦਾ ਭੰਡਾਰ ਵੀ ਹੈ। ਕਿਉਂਕਿ ਉਹਨੇ ਉਹ ਦੇ ਕੇ ਵਿਸ਼ਨੂੰ ਨੂੰ ਇਹ ਨਹੀਂ ਕਿਹਾ ਕਿ ਤੂੰ ਸਮੁੰਦਰ, ਖਾਰ ਸਮੁੰਦਰ ਜਿੱਥੇ ਰਹਿੰਦਾ ਵਿਸ਼ਨੂੰ ਉੱਥੇ ਲੈ ਜਾ ਖਜ਼ਾਨਾ ਵੰਡ। ਅਸਲ ਵਿੱਚ ਗੁਰੂ ਕੇ ਪਿਆਰਿਓ ਜਿੱਥੇ ਪਰਮਾਤਮਾ ਹੈ ਉੱਥੇ ਹੀ ਉਹਦੇ ਖਜ਼ਾਨੇ ਨੇ, ਹਰ ਜੀਵ ਦੇ ਅੰਦਰ ਨੇ। ਜਿਵੇਂ ਰੱਬ ਦੇ ਨਾਮ ਖਜ਼ਾਨੇ ਦਾ ਵੀ ਇਹੀ ਜ਼ਿਕਰ ਆਇਆ ਬਾਣੀ ਵਿੱਚ, ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ। ਨੌ ਖਜ਼ਾਨੇ ਜਿਹੜੇ ਕੁਬੇਰ ਦੇ ਮੰਨੇ ਗਏ ਨੇ ਉਹਨਾਂ ਦਾ ਜ਼ਿਕਰ ਕਰਦਿਆਂ ਵੀ ਬਾਣੀ ਵਿੱਚ ਸਤਿਗੁਰੂ ਸਾਨੂੰ ਦੱਸਦੇ ਉਹਨਾਂ ਦਾ ਪ੍ਰਤੀਕ ਹੈ ਰੱਬ ਦਾ ਨਾਮ, ਇਨਾ ਮੌਲਕ ਹੈ। ਨੌ ਖਜ਼ਾਨਿਆਂ ਦੇ ਤੁਲ ਬਰਾਬਰ ਪ੍ਰਤੀਕ, ਨੌ ਨੇ ਦੇ ਅੰਮ੍ਰਿਤ ਪ੍ਰਭ ਕਾ ਨਾਮ ਹੈ ਕਿੱਥੇ ਜੀ? ਇਹ ਦੇਹੀ ਮੈਂ ਇਸ ਕਾ ਵਿਸਰਾਮ। ਫਿਰ ਭਗਜਨ ਆ ਇੱਥੋਂ ਦੱਸ, ਇੱਥੋਂ ਤੱਕ ਸਮਝਾਇਆ ਬੰਦਿਆ, ਜੋ ਸਾਰੇ ਬ੍ਰਹਿਮੰਡ ਵਿੱਚ ਹੈ ਨਾ, ਜੇ ਤੂੰ ਉਹਨੂੰ ਖੋਜਣਾ, ਜੇ ਤੂੰ ਉਹਨੂੰ ਲੱਭਣਾ ਤੇ ਬਾਹਰ ਨਾ ਢੂੰਡ, ਕਿੱਥੇ ਹੈ? ਜੋ ਬ੍ਰਹਿਮੰਡੇ ਸੋਈ ਪਿੰਡੇ, ਉਹ ਤੇਰੇ ਪਿੰਡੇ ਵਿੱਚ ਹੈ, ਤੇਰੇ ਸਰੀਰ ਵਿੱਚ ਹੈ, ਤੇਰੇ ਘੱਟ ਵਿੱਚ ਹੈ। ਪਰ ਅਸਾਂ ਲੋਕਾਂ ਨੇ ਨਾ ਬਾਹਰ ਹੀ ਖੋਜਿਆ, ਤਾਂਹੀਓ ਹੀ ਭਰਮ ਦੇ ਵਿੱਚ ਭੁੱਲੇ ਭਟਕਣਾ ਵਿੱਚ ਪਏ ਹੋਏ ਆ। ਸਤਿਗੁਰਾਂ ਦੱਸਿਆ ਨਾ, ਬਾਹਰ ਟੋਲੇ ਸੋ ਭਰਮ ਪੁਰਾ। ਜਿਹੜਾ ਰੱਬ ਨੂੰ ਬਾਹਰ ਟੋਲਦਾ ਨਾ, ਉਹ ਅਕਸਰ ਭਰਮ ਦੇ ਵਿੱਚ ਪੈ ਕੇ ਕੁਰਾਏ ਪੈ ਜਾਂਦਾ, ਭਟਕਣਾ ਵਿੱਚ ਪੈ ਕੇ ਕੁਰਾਏ ਪਿਆ ਬੰਦਾ ਜਿਹੜਾ ਬਾਹਰ ਖੋਜ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਵੀ ਬੜੇ ਪਿਆਰ ਨਾਲ ਸਮਝਾਇਆ, ਕਾਹੇ ਰੇ ਬਣ ਖੋਜਣ ਜਾਈ, ਘਰ ਬਰ ਛੱਡ ਕੇ ਲੋਕ ਰੱਬ ਨੂੰ ਖੋਜਣ ਲਈ ਬਣ ਵਿੱਚ ਜਾਂਦੇ। ਤੇ ਸਾਹਿਬ ਸਮਝਾਉਂਦੇ ਕਿਉਂ ਬਣ ਵਿੱਚ ਕਿਉਂ ਜਾ ਰਹੇ ਹੋ? ਸਰਬ ਨਿਵਾਸੀ, ਉੱਥੇ ਮਾਲਕ ਸਾਰਿਆਂ ਵਿੱਚ ਹੀ ਨਿਵਾਸ ਰੱਖਦਾ, ਵਾਸਾ ਰੱਖਦਾ, ਉਹਦਾ ਟਿਕਾਣਾ ਤੇ ਸਭਨਾ ਦੇ ਅੰਦਰ ਹੈ। ਸਦਾ ਅਲੇਪਾ ਤੋਂ ਹੀ ਸੰਗ ਸਮਾਈ। ਫਿਰ ਹੋਰ ਵਿਸਥਾਰ ਸਤਿਗੁਰਾਂ ਨੇ ਕੀਤਾ, ਉਹ ਤੇਰੇ ਨਾਲ ਸਮਾਇਆ ਕਿਵੇਂ ਧਿਆਨ ਦੇ? ਪੋਹ ਪਮਦ ਜਿਉ ਬਾਸ ਬਸਤ ਹੈ। ਪੋਹ ਪ ਕਹਿੰਦੇ ਗੁਰੂ ਕੇ ਪਿਆਰਿਓ ਫੁੱਲ ਨੂੰ, ਜਿਵੇਂ ਫੁੱਲ ਦੇ ਵਿੱਚ ਸੁਗੰਧੀ ਹੈ, ਫੁੱਲ ਦੇ ਪਾਸ ਜਾਈਏ ਸੁਗੰਧੀ ਖੁਦ ਬਖੁਦ ਆਉਂਦੇ ਹੈ, ਪਰ ਜੇ ਕੋਈ ਦੇਖਣਾ ਚਾਹੇ ਤੇ ਦਿਖਾਈ ਨਹੀਂ ਦਿੰਦੀ, ਸੁਗੰਧੀ ਦਿਖਾਈ ਨਹੀਂ ਦਿੰਦੀ। ਜਿਵੇਂ ਸੁਗੰਧੀ ਹੈ ਫੁੱਲ ਦੇ ਵਿੱਚ ਲੇਕਿਨ ਦਿਖਾਈ ਨਹੀਂ ਦਿੰਦੀ, ਇਸੇ ਤਰ੍ਹਾਂ ਹੇ ਇਨਸਾਨ, ਹੇ ਮਨੁੱਖ, ਤੇਰੇ ਅੰਦਰ ਵੀ ਪਰਮਾਤਮਾ ਹੈ, ਉਹ ਦਿਖਾਈ ਨਹੀਂ ਦਿੰਦਾ। ਤੋ ਇਹਦਾ ਮਤਲਬ ਇਹ ਨਹੀਂ ਤੂੰ ਨਕਾਰ ਦੇਵੇਂ ਕਿ ਮੇਰੇ ਅੰਦਰ ਰੱਬ ਨਹੀਂ ਹੈ। ਪੋਹ ਪਮਦ ਜਿਉ ਬਾਸ ਬਸਤ ਹੈ। ਤੇ ਦੂਸਰੀ ਉਦਾਹਰਣ ਹੈ ਜੀ, ਮੁਕਰ ਮੈਂ ਜੈਸੇ ਸ਼ਾਈ, ਪਰ ਸ਼ਾਈ ਤੋਂ ਲਫਜ ਸ਼ਾਈ ਬਣਿਆ। ਮੁੱਕਰ ਦਰਪਣ ਸ਼ੀਸ਼ੇ ਨੂੰ ਕਹਿੰਦੇ ਨੇ। ਸ਼ੀਸ਼ੇ ਦੇ ਵਿੱਚ ਹਰ ਪਰਛਾਈ ਹੈ, ਕੋਈ ਵੀ ਉਹਦੇ ਸਾਹਮਣੇ ਚਲਾ ਜਾਏ ਉਹ ਸਾਡਾ ਸਰੂਪ ਸਾਨੂੰ ਜ਼ਾਹਰ ਪ੍ਰਤੱਖ ਦਿਖਾ ਦਿੰਦਾ। ਜਿਵੇਂ ਦਰਪਣ ਸ਼ੀਸ਼ੇ ਵਿੱਚ ਪਰਛਾਈ ਸਮਾਈ ਹੈ, ਇਸੇ ਤਰ੍ਹਾਂ ਮਨੁੱਖ ਤੇਰੇ ਵਿੱਚ ਸਮਾਇਆ ਨਿਰੰਕਾਰ। ਮੁੱਕ ਦੀ ਗੱਲ, ਮੇਰੀ ਬੇਨਤੀ ਜਰਾ ਧਿਆਨ ਦੇਣਾ, ਜਪ ਬਾਣੀ ਇੱਕ ਐਸਾ ਮਜ਼ਮੂਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਜਿਹਨੂੰ ਸਮਝਣਾ ਤੇ ਸਮਝਾਉਣਾ ਆਮ ਮਨੁੱਖ ਦੇ ਵੱਸ ਦੀ ਗੱਲ ਨਹੀਂ ਹੈ।

ਹੁਣ ਇਹ ਨਾ ਸਮਝ ਬੈਠਣਾ ਕਿ ਮੈਂ ਆਪਣੇ ਆਪ ਨੂੰ ਤੁਹਾਡੇ ਨਾਲੋਂ ਕੋਈ ਵਿਸ਼ੇਸ਼ ਸਮਝ ਰਿਹਾ ਕਿ ਮੈਂ ਤੁਹਾਨੂੰ ਸਮਝਾ ਰਿਹਾ ਏ ਤੇ ਮੈਂ ਕੋਈ ਮਹਾਨ ਆ, ਇਹ ਨਹੀਂ ਗੱਲ। ਮੈਂ ਜਨਰਲ ਗੱਲ ਕਰ ਰਿਹਾ, ਇਹ ਬੜੀ ਕਠਿਨ ਤੇ ਔਖੀ ਮਹਿੰਗੀ ਬਾਣੀ ਹੈ, ਬਹੁਤ ਹੀ ਮਹਿੰਗੀ। ਮੈਂ ਅਕਸਰ ਇਹ ਉਦਾਹਰਣ ਦੇਣਾ, ਗੁਰੂ ਪੰਥ ਦੇ ਪ੍ਰਸਿੱਧ ਵਿਦਵਾਨ ਹੋਏ ਜੋ ਹਰ ਜ਼ੁਬਾਨ ਤੇ ਨਾਮ ਹੈ, ਗਿਆਨੀ ਸੰਤ ਸਿੰਘ ਜੀ ਮਸਕੀਨ, ਹਰ ਬੱਚਾ ਬੱਚਾ ਜਾਣਦਾ। ਉਹਨਾਂ ਨੇ ਜਦੋਂ ਇਸ ਬਾਣੀ ਦੇ ਅਰਥ ਵਿਚਾਰ ਕੀਤੇ ਨਾ, ਤੇ ਕਰਨ ਤੋਂ ਬਾਅਦ ਇਹ ਉਹਨਾਂ ਨੇ ਟੀਕਾ ਲਿਖਿਆ ਜੀ, ਮੈਂ ਹੱਥ ਜੋੜ ਬੇਨਤੀ ਕਰਾਂ, ਜਪਜੀ ਸਾਹਿਬ ਦਾ ਲਿਖਤ ਉਹਨਾਂ ਦੀ, ਤੇ ਲਿਖਤ ਤੋਂ ਬਾਅਦ ਉਹਨਾਂ ਨੇ ਇਹ ਲਿਖ ਦਿੱਤਾ ਕਿ ਮੇਰੀ ਸਮਝ ਵਿੱਚ ਇਹ ਜਪਜੀ ਸਾਹਿਬ ਨਹੀਂ ਆਇਆ। ਫਿਰ ਦੁਬਾਰਾ ਇੱਕ ਵਾਰ ਨਹੀਂ, ਦੋ ਜਾਂ ਦਸ ਵਾਰ ਨਹੀਂ, 16 ਕੇ 17 ਵਾਰੀ ਇਹਦੇ ਵਿੱਚ ਉਹਨਾਂ ਨੇ ਸੋਧਾਂ ਕੀਤੀਆਂ। ਪਰ ਅਖੀਰ ਤੇ ਫਿਰ ਕਹਿਣ ਲੱਗੇ ਕਿ ਧੰਨ ਹੈ ਬਾਬਾ, ਜਿਵੇਂ ਸਿੱਧਾਂ ਨੇ ਗੁਰੂ ਨਾਨਕ ਸਾਹਿਬ ਨਾਲ ਬੜੀ ਲੰਬੀ ਗੋਸ਼ਟ ਕੀਤੀ ਹੈ ਪਿਆਰਿਓ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸਾਰੀ ਗੋਸ਼ਟ ਬਾਣੀ, ਸਿੱਧ ਗੋਸ਼ਟ ਬਾਣੀ ਰਾਮਕਲੀ ਰਾਗ ਵਿੱਚ ਦਰਜ ਹੈ। ਉਹ ਸਾਰੇ ਸਵਾਲ ਜਵਾਬ ਨੇ ਸਿੱਧਾਂ ਨਾਲ, ਜੋਗੀਆਂ ਨਾਲ, ਤੇ ਆਖਰ ਵਿਚਾਰ ਕਰਦਿਆਂ ਕਰਦਿਆਂ ਸਿੱਧਾਂ ਨੂੰ ਇਹ ਗੱਲ ਕਹਿਣੀ ਪਈ। ਵਿਚਾਰ ਕਰਨ ਦੇ ਅਖੀਰ ਵਿੱਚ ਸਿੱਧ ਬੋਲਣ ਸ਼ੁਭ ਬਚਨ, ਸਿੱਧ ਬੋਲਣ ਸ਼ੁਭ ਬਚਨ ਬੋਲੇ ਉਹਨਾਂ ਨੇ। ਕੀ ਕਿਹਾ ਭਲਾ? ਧੰਨ ਨਾਨਕ ਤੇਰੀ ਵੱਡੀ ਕਮਾਈ, ਤੇਰੀ ਕਮਾਈ ਜਿਹੜੀ ਹੈ ਨਾ, ਉਹਦੀ ਸੰਗਿਆ ਤੇ ਤੁਲਨਾ ਕਿਸੇ ਦੂਜੇ ਨਾਲ ਨਹੀਂ ਕੀਤੀ ਜਾ ਸਕਦੀ। ਤੇਰੀ ਕਮਾਈ ਧੰਨ ਹੈ, ਨਾਮ ਬਾਣੀ ਦੀ ਕਮਾਈ ਤੇਰੀ ਬਹੁਤ ਉੱਚੀ ਹੈ, ਅਸੀਂ ਲੋਕ ਬਮਨੇ ਹਾਂ। ਉਹਨਾਂ ਨੇ ਸਵੀਕਾਰ ਕੀਤਾ ਇਸ ਗੱਲ ਨੂੰ ਸ਼ੁਭ ਬਚਨ ਕਹਿ ਕੇ। ਮਸਕੀਨ ਜੀ ਵੀ ਇਹੀ ਕਹਿੰਦੇ ਨੇ, ਬਾਬਾ ਤੂੰ ਧੰਨ ਹੈ, ਤੇਰੀ ਇਹ ਕਮਾਈ ਧੰਨ ਹੈ, ਇਹਨੂੰ ਸਮਝਣਾ ਵਿਦਵਾਨਾਂ ਦੇ ਵੀ ਵੱਸ ਦੀ ਗੱਲ ਨਹੀਂ ਹੈ। ਤੋ ਗੁਰੂ ਪਿਆਰਿਓ, ਇਸੇ ਲਈ ਮੈਂ ਐਗਜ਼ੈਂਪਲ ਉਦਾਹਰਣ ਆਪ ਨਾਲ ਸਾਂਝੀ ਕਰ ਰਿਹਾ। ਅਸੀਂ ਯਤਨ ਕਰ ਰਹੇ ਹਾਂ ਨਿਮਾਣਾ ਜਿਹਾ ਕਿ ਸਮਝ ਸਕੀਏ ਕਿ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਕੀ ਆਤਮਕ ਗਿਆਨ ਦੀ ਸੂਝ ਬਖਸ਼ਿਸ਼ ਕੀਤੀ। ਕੇਵਲ ਯਤਨ ਹੈ, ਵੈਸੇ ਵੀ ਗੁਰਬਾਣੀ ਦੀ ਵਿਚਾਰ ਕਰਕੇ ਦਾਵਾ ਨਹੀਂ ਕੀਤਾ ਜਾ ਸਕਦਾ। ਦਾਵਾ ਕਰਨ ਵਾਲੇ ਬੰਦੇ ਜ਼ਿੰਦਗੀ ਦੇ ਵਿੱਚ ਕਦੇ ਵੀ ਸ਼ਾਂਤੀ ਹਾਸਲ ਨਹੀਂ ਕਰ ਸਕਦੇ, ਕਿਉਂਕਿ ਦਾਵੇ ਨਾਲ ਜਲਨ ਹੁੰਦੀ ਹੈ, ਸੜਾਂਦ ਹੁੰਦੀ ਹੈ, ਸ਼ਾਂਤੀ ਨਹੀਂ ਮਿਲਦੀ। ਤੇ ਗੁਰਬਾਣੀ ਪੜ੍ਹ ਕੇ ਤੇ ਮਨ ਸ਼ਾਂਤ ਹੋਣਾ ਚਾਹੀਦਾ, ਤਪਦਾ ਹਿਰਦਾ ਠੰਡਾ ਠਾਰ ਹੋਣਾ ਚਾਹੀਦਾ। ਬਾਣੀ ਤੇ ਠਾਰ ਦੀਏ ਸੀਨੇ ਨੂੰ, ਤਨ ਤੇ ਮਨ ਠੰਡਾ ਕਰ ਦਿੰਦੀ। ਪਰ ਇਹੀ ਬਾਣੀ ਪੜ੍ਹ ਕੇ ਗਾ ਕੇ ਵਿਚਾਰ ਕੇ ਜਦੋਂ ਦਾਵਾ ਕਰੀਏ, ਫਿਰ ਇਹ ਜਲਨ ਪੈਦਾ ਕਰਦੀ। ਗੁਰਬਾਣੀ ਦਾ ਇੱਕ ਵਾਕ ਹੈ ਜੀ, ਦਾਵੇ ਦਾਜਣ ਹੋਤ ਹੈ। ਦਾਵੇ ਨਾਲ ਕੀ ਹੁੰਦਾ ਜੀ? ਦਾਜਨ, ਜਲਨ, ਸੜਾਂਤ, ਸ਼ਾਂਤੀ ਨਹੀਂ, ਠੰਡਕ ਨਹੀਂ। ਇਸ ਲਈ ਜਦੋਂ ਵੀ ਸ਼ਬਦ ਨੂੰ ਵਿਚਾਰੀਏ, ਗਾਈਏ, ਪੜ੍ਹੀਏ, ਤੇ ਇਹੀ ਭਾਵਨਾ ਰੱਖੀਏ, ਦਾਤਾ ਮੈਂ ਯਤਨ ਕਰਨ ਲੱਗਾ ਗਾਉਣ ਦਾ, ਮੈਨੂੰ ਗਾਉਣਾ ਨਹੀਂ ਆਉਂਦਾ, ਮੈਂ ਵਿਚਾਰਨ ਦਾ ਉਦਮ ਕਰ ਰਿਹਾ, ਮੈਨੂੰ ਵਿਚਾਰਨਾ ਨਹੀਂ ਆਉਂਦਾ, ਮੈਂ ਯਤਨ ਕਰ ਰਿਹਾ ਸ਼ੁੱਧ ਉਚਾਰਨ ਤੁਹਾਡੇ ਇਹ ਮੁਖਾਰ ਬਿੰਦ ਤੋਂ ਧੁਰ ਤੋਂ ਆਈ ਬਾਣੀ ਦਾ। ਤੁਸੀਂ ਆਪ ਖੁਦ ਹੀ ਕਿਹਾ ਆਪਣੇ ਪਿਆਰੇ ਗੁਰਸਿੱਖ ਨੂੰ ਮੁਖਾਤਬ ਹੋ ਕੇ ਭਾਈ ਲਾਲੋ ਨੂੰ ਕਿ ਜੈਸੀ ਮੈਂ ਆਵੈ, ਮੇਰੇ ਕੋਲ ਜਿਵੇਂ ਦੀ
ਜਿਵੇਂ ਜਿਵੇਂ ਖਸਮ ਦੀ ਬਾਣੀ ਆ ਰਹੀ ਹੈ ਨਾ, ਮੈਂ ਤਿਵੇਂ ਤਿਵੇਂ ਹੀ ਉਹ ਜਗਤ ਸਾਹਮਣੇ ਕਹਿ ਰਿਹਾ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਲਾਲੋ ਨੂੰ ਮੁਖਾਤਬ ਹੋ ਕੇ ਕਹਿਣ ਲੱਗੇ ਤੈਸੜਾ ਕਰੀ, ਉਦਾਂ ਦਾ ਹੀ ਗਿਆਨ ਸਮਝ ਲਈ। ਭਾਵ ਸਪਸ਼ਟ ਕਰ ਦਿੱਤਾ ਕਿ ਮੇਰਾ ਨਹੀਂ ਹੈ ਇਹ। ਇੱਥੇ ਤੇ ਇੱਕ ਕਿਵਤਾ ਲਿਖਦੇ ਕੋਈ ਬੰਦਾ, ਤੇ ਉਹ ਪਹਿਲਾਂ ਲਿਖਦਾ ਕਿ ਸਾਰੇ ਹੱਕ ਰਾਖਵੇ ਨੇ, ਇਹ ਮੇਰੀ ਰਚਨਾ। ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਇਹ ਕਹਿ ਰਹੇ ਨੇ ਮੇਰੇ ਖਸਮ ਦੀ ਬਾਣੀ ਮੇਰੀ ਨਹੀਂ ਹੈ, ਇਹ ਬਾਣੀ ਮੇਰੀ ਨਹੀਂ, ਮੇਰੇ ਖਸਮ ਮੇਰੇ ਮਾਲਕ ਪ੍ਰਭੂ ਪਰਮਾਤਮਾ ਕੋਲੋਂ ਆਈ ਹੈ। ਖੈਰ ਮੈਂ ਬੇਨਤੀ ਕਰਿਆ ਸੀ ਪਿਆਰਿਓ, ਅਕਾਲ ਪੁਰਖ ਪਾਰ ਬ੍ਰਹਮ ਪਰਮੇਸ਼ਰ ਦਾ ਆਸਣ ਟਿਕਾਣਾ ਜਿਹੜਾ ਨਾ, ਫਿਰ ਉੱਥੇ ਬਿਰਤੀ ਲਿਆਓ, ਉਹ ਹਰ ਜਗ੍ਹਾ ਤੇ ਹੈ, ਹਰ ਜਗ੍ਹਾ ਤੇ, ਹਰ ਲੋਕ ਵਿੱਚ, ਜਗ੍ਹਾ ਜਗ੍ਹਾ, ਹਰ ਸਰੀਰ ਵਿੱਚ। ਤੇ ਜੇ ਉਹਦਾ ਟਿਕਾਣਾ ਹਰ ਸਰੀਰ ਵਿੱਚ ਹੈ ਤੇ ਉਹਦਾ ਜਿਹੜਾ ਭੰਡਾਰ ਹੈ ਜਿਹੜਾ ਉਹ ਦੁਨੀਆ ਨੂੰ ਦਾਤਾਂ ਦਿੰਦਾ, ਉਹ ਕਦਾਪੀ ਕਦੇ ਕਿਸੇ ਦੂਸਰੀ ਹਸਤੀ ਦੇ ਹਵਾਲੇ ਉਹ ਨਹੀਂ ਕਰ ਸਕਦਾ, ਉਹਦੇ ਕੋਲ ਹੀ ਹੈ। ਅੰਦਰ ਬੈਠਾ ਹੀ ਵਰਤਾ ਰਿਹਾ ਉਹ ਬਚਨ, ਸਰਵਨ ਕਰੋ ਪਹਿਲਾਂ, ਆਸਨ ਲੋਏ ਲੋਏ ਭੰਡਾਰ। ਹੁਣ ਇੱਥੇ ਇੰਨੀ ਆਸਾਨੀ ਨਾਲ ਇਹ ਮਸਲਾ ਹੱਲ ਨਹੀਂ ਹੋਣਾ ਜੀ। ਦਾਤਾ ਉਹ ਦੇ ਰਿਹਾ ਤੇ ਲੈ ਕੇ ਵੀ ਅਸੀਂ ਕੇਤੇ ਲੈ ਲੈ ਲੈ ਲੈ ਮੁੱਕਰ ਪਾਏ। ਸ਼ਾਇਦ ਇਹ ਗਿਣਤੀ ਵੱਡੀ ਹੈ ਸਾਡੇ ਵਿੱਚ ਜਿਹੜੇ ਲੈ ਲੈਂਦੇ ਤੇ ਮੁੱਕਰ ਜਾਂਦੇ। ਮੁੱਕਰਨ ਦਾ ਮਤਲਬ ਕੀ ਹੈ? ਭੁੱਲ ਹੀ ਜਾਣਾ ਕਿ ਕੁਛ ਰੱਬ ਨੇ ਸਾਨੂੰ ਦਿੱਤਾ। ਕਈ ਵਾਰੀ ਤੇ ਏਦਾਂ ਗਿਲੇ ਵਾਲੇ ਵੀ ਲਕਬ ਸੁਣੇ ਨੇ ਕਿ ਲੋਕ ਕਹਿੰਦੇ ਗੁਰੂ ਨੇ ਰੱਬ ਨੇ ਸਾਨੂੰ ਕੀ ਦਿੱਤਾ। ਸ਼ਾਇਦ ਆਪਨੇ ਵੀ ਕਦੀ ਸੁਣਿਆ ਹੋਵੇ। ਕਈ ਅਕਿਰਤ ਗਨ ਮੇਰੇ ਵਰਗੇ ਮੂੰਹ ਤੋਂ ਕਹਿੰਦੇ ਰੱਬ ਨੇ ਸਾਨੂੰ ਕੀ ਦਿੱਤਾ। ਇਹ ਵੀ ਬਣ ਗਈ ਮਾਤਰ ਇੱਕ ਬਚਨ ਸਤਿਗੁਰਾਂ ਦਾ, ਮੈਂ ਤੁਹਾਡੇ ਨਾਲ ਸਾਧ ਸੰਗਤ ਜੀ ਸਾਂਝਾ ਕਰਾਂ, ਕਿਉਂਕਿ ਗੱਲ ਨਿਰੰਕਾਰ ਦੇ ਭੰਡਾਰ ਵੰਡਣ ਦੀ ਹੈ। ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਇਹ ਉਸ ਪੰਕਤੀ ਦਾ ਇਸ ਪੌੜੀ ਅੰਦਰ ਉੱਤਰ ਹੈ ਜੀ, ਇਹ ਜਵਾਬ ਹੈ। ਜਿਹੜੇ ਲੋਕ ਅਸ਼ਰਧਕ ਬਣ ਕੇ ਗੱਲ ਕਹਿ ਰਹੇ ਨੇ, ਸ਼ਰਿਆਮ ਕਹਿੰਦੇ ਕਿ ਰੱਬ ਨੇ ਸਾਨੂੰ ਕੀ ਦਿੱਤਾ, ਗੁਰੂ ਨੇ ਸਾਨੂੰ ਕੀ ਦਿੱਤਾ, ਤੇ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਮੂਰਖਾ ਤੈਨੂੰ ਮੈਂ ਦੱਸਾਂ ਰੱਬ ਨੇ ਤੈਨੂੰ ਕੀ ਦਿੱਤਾ, ਤੂੰ ਜਾਣ ਹੀ ਸਕਿਆ ਕਿ ਰੱਬ ਨੇ ਤੈਨੂੰ ਦਿੱਤਾ ਕੀ ਹੈ। ਪ੍ਰਥਮੇ ਤੇਰੀ ਨੀਕੀ ਜਾਤ। ਮੈਂ ਨਾਲ ਨਾਲ ਬਾਰ ਬਾਰ ਬੇਨਤੀ ਕਰਦਾ, ਬਰੀਕੀ ਹੈ, ਥੋੜਾ ਧਿਆਨ ਨਾਲ ਹੀ ਇਹਨੂੰ ਵਾਚਣਾ ਪੈਣਾ। ਸਭ ਤੋਂ ਪਹਿਲਾਂ ਕਰਤੇ ਨੇ ਤੈਨੂੰ ਕੀ ਹੈ, ਚੰਗੀ ਜਾਤੀ ਵਿੱਚ ਪੈਦਾ ਕੀਤਾ, ਇਨਸਾਨ ਬਣਾਇਆ ਤੈਨੂੰ, ਤੇ ਥੱਕਣਾ ਨਹੀਂ ਸੀ ਚਾਹੀਦਾ ਕਰਤੇ ਦੀ ਵਡਿਆਈ ਕਰਦਿਆਂ ਕਿ ਰੱਬਾ ਤੇਰਾ ਸ਼ੁਕਰ ਹੈ ਤੂੰ ਮੈਨੂੰ ਮਨੁੱਖਾ ਮਾਨਸ ਦੇ ਦਿੱਤੀ ਹੈ, ਤੇ ਮੂੰਹੋਂ ਇਹੀ ਕਹੀ ਜਾ ਕਿ ਤੁਮਰੀ ਕਿਰਪਾ ਤੇ ਮਾਨੁੱਖ ਦੇ ਪਾਈ ਹੈ। ਉਹ ਮੇਰਿਆ ਮਾਲਕਾ ਤੇਰੀ ਕਿਰਪਾ ਹੋਈ ਤਾਂ ਇਹ ਦੇ ਮਿਲੇ ਹੈ, ਪਰ ਜਿੰਨਾ ਚਿਰ ਸਾਨੂੰ ਇਹ ਭਰਮ ਹੈ ਕਿ ਦੇ ਤਾਂ ਮਾਂ ਨੇ ਦਿੱਤੀ ਹੈ, ਮਾਂ ਨੇ ਜਣਿਆ, ਮਾਂ ਤੇ ਬਾਪੂ ਦੀ ਉਪਜ ਹੈ, ਉਹਨਾਂ ਚਿਰ ਇਹ ਧੀਰਜ ਨਹੀਂ ਜੇ ਆਉਣੀ, ਉਹਨਾਂ ਚਿਰ ਇਹ ਸਮਝ ਨਹੀਂ ਆਉਣੀ। ਇਸੇ ਲਈ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ, ਭਾਈ ਮਾਤਾ ਪਿਤਾ ਦੇ ਸੰਯੋਗ ਨਾਲ ਤੈਨੂੰ ਇਹ ਮੁਕੰਮਲ ਜੀਵਨ
ਨਹੀਂ ਜੇ ਮਿਲਿਆ। ਹੁਣ ਆਪਾਂ ਸਾਰੇ ਪੜ੍ਹੇ ਲਿਖੇ ਵੀ ਹੈਰਾਨ ਹੋਣਗੇ ਕਿ ਹੱਦ ਹੋ ਗਈ, ਗਿਆਨੀ ਜੀ ਕੀ ਗੱਲਾਂ ਕਰੀ ਜਾਂਦੇ ਨੇ। ਇਹ ਗੁਰਬਾਣੀ ਕਹਿ ਰਹੀ ਹੈ, ਇਹ ਪਿਓ ਦਾਦੇ ਦਾ ਖਜ਼ਾਨਾ ਖੋਜਣਾ ਚਾਹੀਦਾ ਸੀ, ਹਰ ਗੁਰਸਿੱਖ ਨੂੰ ਦੇਖਣਾ ਚਾਹੀਦਾ ਸੀ। ਪਿਓ ਦਾਦੇ ਕਾ ਖੋਲ ਡਿੱਠਾ ਪੜ੍ਹਨ ਵਾਸਤੇ ਸੀ, ਦੇਖਣ ਵਾਸਤੇ, ਸਮਝਣ ਜਾਣਨ ਵਾਸਤੇ ਲਾਹਾ ਲੈਣਾ ਸੀ ਇੱਥੋਂ। ਤੇ ਮੇਰੇ ਸਤਿਗੁਰੂ ਸਮਝਾਉਂਦੇ ਨੇ ਕਿ ਹਰ ਪਹਿਲੇ ਲਫ਼ਜ਼ ਤੇ ਹੀ ਰੁਕਣਾ ਪੈਣਾ ਜੀ। ਜੀਓ ਗੁਫਾ ਅੰਦਰ ਰੱਖ ਕੇ, ਗੁਫਾ ਮਾਤਾ ਪਿਤਾ ਦੇ ਸੰਯੋਗ ਨਾਲ ਮਾਂ ਦੇ ਉਦਰ ਵਿੱਚ ਕੇਵਲ ਇੱਕ ਗੁਫਾ ਤਿਆਰ ਹੋਈ ਹੈ, ਮਿੱਟੀ ਦਾ ਇਹ ਸਰੀਰ ਤਿਆਰ ਹੋ ਗਿਆ। ਇਹਦੇ ਵਿੱਚ ਰੱਬ ਨੇ ਜਿੰਦ ਪਾਈ ਹੈ। ਹਰ ਜੀਓ ਗੁਫਾ ਅੰਦਰ ਰੱਖ ਕੇ, ਦੋ ਦਾਤਾਂ ਦਿੱਤੀਆਂ ਰੱਬ ਨੇ ਤਾਂ ਇਹ ਮੁਕੰਮਲ ਹੋਈ ਸੀ, ਵਰਨਾ ਇਹ ਮਿੱਟੀ ਸੀ। ਇੱਕ ਦੇ ਜਾਨ ਪਾਈ ਤੇ ਦੂਜਾ ਕੀ ਪਾਇਆ, ਵਾਜਾ ਪਵਨ ਵਧਾਇਆ। ਆ ਜਿਹੜੇ ਸਾਹ ਲੈ ਰਹੇ ਨਾ ਅਸੀਂ, ਪਵਨ ਅੰਦਰ ਜਾ ਰਹੀ ਹੈ, ਬਾਹਰ ਆ ਰਹੀ ਹੈ, ਦਮ ਲੈ ਰਹੇ ਹਾਂ। ਇਹ ਦਮ ਵੀ ਚੱਲਣੇ ਆਰੰਭ ਉਦੋਂ ਹੋਏ ਜਦੋਂ ਇਹ ਮਾਲਕ ਨੇ ਵਾਜਾ ਵਜਾਇਆ, ਮਾਲਕ ਨੇ ਚਲਾਏ। ਇੱਕ ਤੇ ਜਿੰਦ ਟਿਕਾਈ ਤੇ ਦੂਜੇ ਪ੍ਰਾਣ ਟਿਕਾ ਦਿੱਤੇ। ਨਹੀਂ ਯਕੀਨ ਤਾਂ ਮੈਂ ਆਖਰੀ ਗੱਲ ਕਹਿ ਦੇਵਾਂ, ਯਕੀਨ ਆ ਜਾਏਗਾ। ਆਖਰੀ ਸਮਾਂ ਮਨੁੱਖੀ ਜੀਵਨ ਦਾ ਜਦੋਂ ਆਉਂਦਾ ਹੈ ਨਾ ਗੁਰੂ ਕੇ ਪਿਆਰਿਓ, ਜਿਹਨੂੰ ਸਾਰੀ ਦੁਨੀਆ ਕਹਿੰਦੀ ਮਰ ਗਿਆ ਮਰ ਗਿਆ ਮਰ ਗਿਆ, ਫਲਾਣਾ ਮਰ ਗਿਆ, ਮਰਦਾ ਕੀ ਹੈ ਫਿਰ, ਕੀ ਮਰਦਾ ਜੀ? ਸੋਚੋ ਜ਼ਰਾ, ਸਰੀਰ ਤੇ ਜਿਉਂ ਦਾ ਤਿਉਂ ਹੈ। ਉਹਦੇ ਵਿੱਚੋਂ ਕੇਵਲ ਉਹ ਦੋ ਦਾਤਾਂ ਰੱਬ ਨੇ ਆਪਣੀ ਅਮਾਨਤ ਕੱਢ ਲਈ ਹੈ। ਕਿਹੜੀਆਂ ਸਨ ਦੋ ਦਾਤਾਂ ਜੀ? ਜਿੰਦ ਤੇ ਪ੍ਰਾਣ, ਜਿਹਨੂੰ ਅਸੀਂ ਕਹਿੰਦੇ ਨਾ ਮਰ ਗਿਆ, ਅਸਲ ਉਹੀ ਗੁਫਾ ਹੈ ਜੀ। ਜਿੰਦ ਵੀ ਉਹਨੇ ਕੱਢ ਲਈ। ਬਾਣੀ ਚ ਬਚਨ ਆਉਂਦੇ, ਬਾਬਾ ਫਰੀਦ ਜੀ ਗਵਾਹੀ ਭਰਦੇ ਨੇ, ਫਰੀਦਾ ਜਿੰਦ ਨੇ ਮਾਣੀ ਕੱਢੀ ਹੈ, ਪ੍ਰਾਣ ਨਿਕਲ ਜਾਂਦੇ ਨੇ। ਡਾਕਟਰ ਵੀ ਪ੍ਰਾਣ ਹੀ ਦੇਖਦਾ ਕਿ ਨਬਜ਼ ਚੱਲਦੀ ਕਿ ਨਹੀਂ, ਹਵਾ ਚੱਲ ਰਹੀ ਹੈ ਕਿ ਨਹੀਂ। ਜਿੰਦ ਵੀ ਕੱਢ ਲੈਂਦਾ ਤੇ ਪ੍ਰਾਣ ਵੀ ਕੱਢ ਲੈਂਦਾ। ਪਰਮਾਤਮਾ ਉਹਨੇ ਦਾਤ ਦਿੱਤੀ ਸੀ, ਉਹਦੀ ਅਮਾਨਤ ਸੀ, ਉਹਨੇ ਵਾਪਸ ਲੈ ਲਈ, ਬਾਕੀ ਗੁਫਾ ਹੀ ਰਹਿ ਗਈ। ਜਿਹਨੂੰ ਸਮਾਜ ਨੇ, ਡਾਕਟਰ ਨੇ, ਪੜ੍ਹੇ ਲਿਖੇ ਲੋਕਾਂ ਨੇ ਵੀ ਕਹਿ ਦਿੱਤਾ ਕਿ ਮਰ ਗਿਆ, ਖਤਮ ਹੋ ਗਿਆ। ਇਹਦਾ ਮਤਲਬ ਏਦਾਂ ਹੀ ਸਰੀਰ ਮਾਂ ਦੇ ਉਧਰ ਵਿੱਚ ਗੁਫਾ ਤਿਆਰ ਹੋਈ ਤੇ ਜਿੰਦ ਪ੍ਰਾਣ ਟਿਕਾਏ ਤੇ ਜੀਵਨ ਮਿਲੇ। ਅੱਜ ਮੰਨ ਲਈਏ, ਅਸੈਪਟ ਕਰੀਏ, ਕਬੂਲ ਕਰੀਏ ਕਿ ਜੀਵਨ ਜਿਹੜਾ ਦਿੱਤਾ ਪਾਰਬ੍ਰਹਮ ਪਰਮੇਸ਼ਰ ਨੇ ਦਿੱਤਾ। ਤਾਂ ਹੀ ਉਹ ਗੁਰਬਾਣੀ ਵਿੱਚ ਸਤਿਗੁਰਾਂ ਨੇ ਬਚਨ ਕੀਤਾ, ਕਿੰਨਾ ਪਿਆਰਾ ਤੇ ਸਰਲ ਬਚਨ ਹੈ, ਤੁਮ ਮਾਤ ਪਿਤਾ ਹਮ, ਅਸੀਂ ਸਾਰੇ ਤੇਰੇ ਬੱਚੇ ਆ, ਤੂੰ ਹੀ ਹੀ ਸਾਡੀ ਮਾਂ ਹੈ ਤੇ ਬਾਪੂ ਤੂੰ ਹੀ ਹੀ ਸਾਡਾ ਬਾਪ ਹੈ, ਅਸੀਂ ਤੇਰੇ ਬੱਚੇ ਆ। ਸਤਿਗੁਰੂ ਹੁਣ ਸਮਝਾ ਰਹੇ ਨੇ ਉਹਨਾਂ ਬੰਦਿਆਂ ਨੂੰ ਵੀ ਕਿ ਜਿਹੜੇ ਕਹਿੰਦੇ ਕਿ ਰੱਬ ਨੇ ਸਾਨੂੰ ਕੀ ਦਿੱਤਾ। ਥੋੜਾ ਸਮਾਂ ਬਾਕੀ ਹੈ, ਉਹ ਵਿਚਾਰ ਸਮੇਂ ਨਾਲ ਹੀ ਆਪਾਂ ਕਰਨੀ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ ਨੇ, ਸ਼ੁਕਰ ਕਰਿਆ ਕਰੋ ਨੇ ਚੰਗੀ ਜਾਤੀ ਵਿੱਚ, ਜੇ ਪਸ਼ੂ ਬਣਾ ਦਿੰਦਾ ਫਿਰ ਤੂੰ ਕੀ ਕਰ ਲੈਣਾ, ਸੂਰ ਬਣਾਉਂਦਾ, ਕਾਂ ਬਣਾਉਂਦਾ, ਕੁੱਤਾ ਬਣਾਉਂਦਾ, ਫਿਰ ਕੀ ਕਰ ਲੈਂਦਾ ਤੂੰ? ਸਭ ਤੋਂ ਵੱਡੀ ਦੇਣ ਉਹਨੇ ਤੈਨੂੰ ਮਾਨਸ ਮਨੁੱਖ ਜਾਤੀ ਵਿੱਚ ਪੈਦਾ ਕੀਤਾ। ਪ੍ਰਥਮੇ ਤੇਰੀ ਨੀਕੀ ਨੀਕੀ ਚੰਗੀ ਜਾਤੀ ਵਿੱਚ ਪੈਦਾ ਕੀਤਾ, ਦੁਤੀਆ ਤੇਰੀ ਮੰਨੀਏ ਪਾਂਤ ਤੇਰੀ ਕੁੱਲ ਮੰਨੀ ਜਾਂਦੀ ਹੈ, ਤ੍ਰਿਤੀਆ ਤੇਰਾ ਸੁੰਦਰ ਥਾਨ ਇਹ ਸਰੀਰ ਤੇਰਾ ਸੁੰਦਰ ਥਾਂ ਰਹਿਣ ਦੇ ਲਈ ਸਰੀਰ ਦਿੱਤਾ ਤੈਨੂੰ ਸੋਹਣਾ। ਸਾਰੀਆਂ ਜੋਨਾਂ ਵਿੱਚੋਂ ਸ਼੍ਰੋਮਣੀ ਅਤੇ ਸਭ ਤੋਂ ਵਧੀਆ ਜੀਵਨ ਮਾਲਕ ਨੇ ਤੈਨੂੰ ਦਿੱਤਾ, ਸਭ ਤੋਂ ਜ਼ਿਆਦਾ
ਸਿਆਣਪ ਤੇਰੇ ਕੋਲ ਹੈ। ਇੱਥੋਂ ਤੱਕ ਵੀ ਕਿਹਾ ਅਵਰ ਜੋਨ ਤੇਰੀ ਪਨਹਾਰੀ ਇਸ ਧਰਤੀ ਮੈਂ ਤੇਰੀ, ਕਹਿੰਦੇ ਸਰਦਾਰ ਬਣਾਇਆ ਉਹਨੇ ਸਾਰੀਆਂ ਜੋਨਾਂ, ਬਾਕੀ ਤੇਰੀਆਂ ਪਾਣੀ ਭਰਨ ਵਾਲੀਆਂ ਨੇ। ਸੋਇਨਾ ਰੂਪਾ ਤੁਝ ਪੈ ਦਾਮ, ਦਾਮ ਦੰਬੜੇ ਰੁਪਈਏ ਪੈਸੇ ਧਨ ਨੂੰ ਕਹਿੰਦੇ, ਸੋਨਾ ਤੇ ਚਾਂਦੀ। ਹੋਰ ਕੋਈ ਜੋਨ ਨਹੀਂ ਹੈ ਤੇਰੇ ਤੋਂ ਸਿਵਾ, ਜਿਹਦੇ ਕੋਲ ਸੋਨਾ ਹੋਵੇ, ਚਾਂਦੀ ਹੋਵੇ, ਹੀਰੇ ਮੋਤੀ ਜਵਾਹਰਾਤ ਹੋਵਨ। ਤੇਰੇ ਕੋਲ ਹੀ ਹੈ ਨਾ, ਇਹ ਰੱਬ ਨੇ ਹੀ ਦਿੱਤਾ, ਤੈਨੂੰ ਮਾਲਕ ਨੇ ਵਾਹਿਗੁਰੂ ਨੇ ਹੀ ਦਿੱਤਾ। ਪ੍ਰਥਮੇ ਤੇਰੇ ਨੀਕੀ ਜਾਤ, ਦੁਤੀਆ ਤੇਰੀ ਮਨੀਏ ਪਾਂਤ, ਤ੍ਰਿਤੀਆ ਤੇਰੇ ਸੁੰਦਰ ਥਾਨ। ਇਹ ਤਿੰਨ ਤੋਂ ਬਾਅਦ ਬਿਗੜ ਰੂਪ ਮਨ ਮੈਂ, ਉਹਨੇ ਬੜਾ ਵਧੀਆ ਤੈਨੂੰ ਜੀਵਨ ਦਿੱਤਾ, ਅਭਿਮਾਨ ਕਾਰਨ ਤੂੰ ਇਹਨੂੰ ਦੇਹ ਨੂੰ ਹੀ ਵਿਗਾੜ ਕੇ ਜੀਵਨ ਨੂੰ ਰੱਖ ਦਿੱਤਾ ਤੇਰੇ ਅਹੰਕਾਰ ਨੇ। ਵੈਸੇ ਗੁਰੂ ਪੰਜਵੇਂ ਪਾਤਸ਼ਾਹ ਬਚਨ ਕਰਦੇ, ਸੋਹਣੀ ਇਹ ਜੀਵ ਇਸਤਰੀ ਤੋਂ ਸੁੰਦਰ ਹੈ, ਸਰੂਪ ਰੂਪ ਵਾਲੀਆਂ ਤੋਂ, ਚੰਗੇ ਰੂਪ ਵਾਲੀ, ਚੰਗੇ ਸੋਹਣੇ ਸਰੀਰ ਵਾਲੀ ਹੈ ਤੋਂ, ਸੋਹਣੀ ਸਰੂਪ ਸੁਜਾਨ ਸਿਆਣੀ ਵੀ ਹੈ ਤੋਂ, ਵਿਚੱਖਣ ਚਤਰ ਵੀ ਹੈ ਤੋਂ, ਸਭ ਕੁਝ ਤੈਨੂੰ ਮਾਲਕ ਨੇ ਦਿੱਤਾ, ਲੇਕਿਨ ਤੂੰ ਕੀ ਕੀਤਾ? ਅਤ ਗਰਬ ਹੈ ਮੋਹ ਫਾਕੀ, ਤੂੰ ਹੰਕਾਰ ਤੇ ਮੋਹ ਦੇ ਵਿੱਚ ਤੂੰ ਇਹਨੂੰ ਆਪ ਹੀ ਸਾੜ ਦਿੱਤਾ, ਖਰਾਬ ਕਰ ਦਿੱਤਾ। ਤੈਨੂੰ ਬੜਾ ਵਧੀਆ ਵਧੀਆ ਉਹਨੇ ਜੀਵਨ ਦਿੱਤਾ ਸੀ। ਇਹ ਫਲਸਫਾ ਅਜੇ ਪੂਰਾ ਨਹੀਂ ਹੋਇਆ, ਪਰ ਫਿਰ ਵੀ ਸਮਾਂ ਸੀਮਤ ਹੈ, ਪੌੜੀ ਦੀ ਵਿਚਾਰ ਆਓ ਕਰੀਏ। ਹੁਣ ਥੋੜਾ ਥੋੜਾ ਸਮਝ ਆਵੇਗਾ ਕਿ ਪਰਮੇਸ਼ਰ ਦੇ ਪ੍ਰਤੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕੀ ਵਿਚਾਰ ਜ਼ਾਹਰ ਕਰ ਰਹੇ ਨੇ ਕਿ ਪਰਮਾਤਮਾ ਦਾ ਹਰ ਜਗ੍ਹਾ ਤੇ ਆਸਣ, ਹਰ ਸਰੀਰ ਵਿੱਚ ਆਸਣ ਟਿਕਾਣਾ, ਹਰ ਲੋਕ ਵਿੱਚ ਟਿਕਾਣਾ, ਹਰ ਜਗ੍ਹਾ ਤੇ ਉਹਦਾ ਟਿਕਾਣਾ, ਤੇ ਜਿੱਥੇ ਉਹਦਾ ਟਿਕਾਣਾ ਉੱਥੇ ਭੰਡਾਰ। ਦੇਣ ਵਾਲੀਆਂ ਦਾਤਾਂ ਦੇ ਖਜ਼ਾਨੇ ਤੇ ਭੰਡਾਰ ਵੀ ਉੱਥੇ ਹੀ ਨੇ ਜਿੱਥੇ ਮੇਰਾ ਪਾਰ ਬ੍ਰਹਮ ਪਰਮੇਸ਼ਰ ਮੌਜੂਦ ਹੈ, ਆਪਣਾ ਟਿਕਾਣਾ ਬਣਾ ਕੇ ਬੈਠਾ ਹੋਇਆ। ਜੋ ਕਿਛ ਪਾਇਆ ਸੋ ਇਹ ਕਾਵਾਰ, ਫਿਰ ਇਹ ਖਜ਼ਾਨਾ ਇਹੋ ਜਿਹਾ, ਭੰਡਾਰ ਇਹੋ ਜਿਹਾ, ਰੱਬ ਬਾਰ ਬਾਰ ਨਹੀਂ ਇਹਨੂੰ ਭਰਦਾ, ਉਹਨੇ ਇੱਕੋ ਵਾਰੀ ਜੋ ਪਾਉਣਾ ਸੀ ਉਸ ਖਜ਼ਾਨੇ ਵਿੱਚ ਪਾ ਦਿੱਤਾ, ਫਿਰ ਉਹਦੇ ਵਿੱਚ ਤੋਟ ਨਹੀਂ ਆਉਂਦੀ। ਦੋਨੇ ਹੱਥੀਂ ਵੰਡਦਾ ਸਮਾਜ ਤੇ ਦੁਨੀਆਂ ਵਿੱਚ, ਉਹਦੇ ਖਜ਼ਾਨੇ ਵਿੱਚ ਕੋਈ ਕਿਸੇ ਤਰ੍ਹਾਂ ਦੀ ਤੋਟ ਕਮੀ ਨਹੀਂ ਆਉਂਦੀ। ਤੇ ਬਚਨ ਨੇ ਗੁਰੂ ਕੇ ਪਿਆਰਿਓ, ਆਸਨ ਲੋਏ ਲੋਏ ਭੰਡਾਰ, ਜੋ ਕਿਛ ਪਾਇਆ ਸੋ ਏਕਾ ਵਾਰ, ਕਰ ਕਰ ਵੇਖੈ। ਕਰ ਕਰ ਦਾ ਮਤਲਬ ਹੈ ਜੀਵਾਂ ਨੂੰ ਪੈਦਾ ਕਰ ਕਰਕੇ ਵੇਖੈ ਦਾ ਮਤਲਬ ਹੈ ਉਹਨਾਂ ਦੀ ਸੰਭਾਲ ਪਰਮਾਤਮਾ ਆਪ ਕਰਿਆ, ਪੈਦਾ ਵੀ ਆਪ ਕਰਿਆ। ਪਿੱਛੇ ਸਵਾਲ ਇਹ ਸੀ ਕਿ ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਗੁਰੂ ਨਾਨਕ ਸਾਹਿਬ ਬਚਨ ਕਰਦੇ, ਮਾਲਕਾ ਤੂੰ ਹੀ ਜੀਵਾਂ ਨੂੰ ਪੈਦਾ ਕਰ ਕਰ ਕੇ ਵੇਖੈ, ਵੇਖੈ ਦਾ ਮਤਲਬ ਇਹਨਾਂ ਦੀ ਸੰਭਾਲ ਵੀ ਤੂੰ ਆਪ ਕਰਦੈ, ਤੂੰ ਸਿਰਜਣਹਾਰ। ਅਸਲ ਸਿਰਜਣਹਾਰ ਇਹ ਸਾਰੀ ਕੁਦਰਤ ਤੋਂ ਬਣਾਈ, ਤੂੰ ਬਣਾ ਰਿਹਾ, ਇਹ ਸਭ ਤੇਰਾ ਹੀ ਹੈ। ਨਾਨਕ ਸੱਚੇ ਕੀ ਸਾਚੀ ਕਾਰ, ਕਾਰ ਦਾ ਮਤਲਬ ਇਹ ਕੰਮ ਜਿਹਦਾ ਜ਼ਿਕਰ ਆਪਾਂ ਕਰ ਰਹੇ ਹਾਂ, ਸਮਾਜ ਦੁਨੀਆਂ ਜੀਵਾਂ ਨੂੰ ਪੈਦਾ ਕਰ ਕਰਕੇ ਸੰਭਾਲ ਕਰਨ ਲਈ ਉਹਨਾਂ ਨੂੰ ਜੋ ਦਾਤਾਂ ਦੇਣੀਆਂ ਨੇ, ਇਹ ਕਾਰ ਦੇ ਬਾਰੇ ਗੁਰੂ ਨਾਨਕ ਸਾਹਿਬ ਸਮਝਾਉਂਦੇ, ਹੇ ਨਾਨਕ ਆਖ ਉਸ ਸਦਾ ਥਿਰ ਰਹਿਣ ਵਾਲੇ ਸੱਚੇ ਪਾਰ ਬ੍ਰਹਮ ਪਰਮੇਸ਼ਰ ਦੀ ਇਹ ਜਿਹੜੀ ਕਾਰ ਹੈ ਨਾ, ਕੰਮ ਹੈ, ਇਹ ਵੀ ਸਦਾ ਥਿਰ ਰਹਿਣ ਵਾਲਾ, ਉਹਦਾ ਖਜ਼ਾਨਾ ਇਹੋ ਜਿਹਾ, ਉਹ ਕਦੇ ਘਟਦਾ ਨਹੀਂ ਹੈ, ਵਧਦਾ ਹੀ ਹੈ, ਘਟਦਾ ਕਦੇ ਨਹੀਂ ਹੈ। ਉਹਨੇ ਇੱਕੋ ਵਾਰੀ ਜੋ ਪਾਣਾ ਸੀ ਇਹਦੇ ਵਿੱਚ ਪਾ ਦਿੱਤਾ। ਇੱਧਰ ਉੱਧਰ ਦਾਤਾਂ ਲੈਣ ਦੇ ਲਈ ਨਮਸਕਾਰ ਕਰਨ ਵਾਸਤੇ ਯਤਨ ਨਾ ਕਰੋ,
गुरु नानक साहब बचन कर दे ओदे अगे आदेश करो ओदे अगे नमस्कार करो आदेश किस है आदेश उस परमात्मा अगे नमस्कार करो उन बार बार नमस्कार करो हुण ओ परमात्मा है की है कह के मैं नाल ही समाप्ति कर देनी समा हो गया आद जो साडा सबना दा सारे संसार दा मूल है मुड है वो आद ओदे तो बिना कुछ भी नहीं है अनिल अनिल दा अखरी अर्थ शुद्ध स्वरूप है बिल्कुल शुद्ध अनाद ओदा अपना कोई आद नहीं है वो सब दा आद है आप अनाद है आद तो रहत है अगला चौथा लफज है प्यारियो अनाहत ओदी हत्या नहीं कोई कर सकता उन्हें मार नहीं कोई सकता वो मरदा नहीं है नास रहत है अनाहत जुग जुग इको वेस हर समय वो इको जिहा ही वरत रहा है ना कदे वो बच्चा सी ना जवान ते ना बुढ़ा इहदे बारे गुरबाणी यही दसदी है कि साहिब मेरा नीत नवा सदा सदा दातार ओही अपनी कायनात नू चलाउण वास्ते संसारी है ओही भंडारी है ते ओही देवान क्योंकि ओदे हुक्म नाल ही जन्म हुंदा ओदे हुक्म नाल ही सब दातां मिलदियां ने भंडारे मिलदे ने खजाने मिलदे ते ओदे हुक्म नाल ही प्राण ते जिंद निकलदी है जम्मण मरना हुक्म है ओदा हुक्म चलदा है जन्म मरण ते जदों कुछ देना है तां वी ओ हुक्म करदा ते प्राप्त हुंदा फुला चुकां दी खिमा चल रही जब बाणी विचों पौड़ी दी विचार कर दे भुला चुकां दी खिमा कर देनी आओ सब मिलके आनंद साहब दा पाठ करिए कला श्लोक श्लोक पवन गुरु पाणी पिता माता तरत महत दिवस रात दो दाई दाया खिले सगल जगत चंगी आईया बुरी आईया वाचे धर्म हदूर करमिया पो अपनी के नेड़े के दूर जिनी नाम ते आया गए मशक्कत काल नानक ते मुख उजले केती छुट्टी नाल जिनी नाम ते आया गए मशक्कत काल नानक ते मुख उजले केती छुट्टी नाल वाहिगुरु जी का खालसा वाहिगुरु जी फतेह।

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈਂ ਹੋਈ ਸਹਾਇ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ, ਜਿਸ ਜਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨੋ ਨਿਧਾਵੈ ਧਾਇ, ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ, ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ ਦੇਖਿਆ ਡਿੱਠ ਕੀਤਾ, ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇ ਸੀਸ ਦਿੱਤੇ, ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜਿਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨ੍ਹਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰਖਿਆ ਰਿਆਇਤ, ਦੇਗ ਤੇਗ ਪਤੇ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ। ਸਿੱਖਾਂ ਨੂੰ ਸਿੱਖੀ ਦਾਨ, ਕੇਸ਼ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ, ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ ਵਾਹਿਗੁਰੂ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਦੇ ਰੱਖ ਆਪ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀਉ, ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰੇ ਗੁਰਧਾਮ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰੋ। ਹੇ ਨਿਮਾਣਿਆਂ ਦੇ ਮਾਨ ਸਤਿਗੁਰੂ, ਨਿਤਾਣਿਆਂ ਦੇ ਤਾਨ ਸਤਿਗੁਰੂ, ਨਿਓਟਿਆਂ ਦੀ ਓਟ ਸੱਚੇ ਪਾਤਸ਼ਾਹ, ਦਸੋਂ ਪਾਤਸ਼ਾਹ ਕੀ ਆਤਮਕ ਜੋਤ, ਸ਼ਬਦ ਸਵਰੂਪ, ਧੰਨ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਆਪ ਜੀ ਨੇ ਮਹਾਨ ਮਹਾਨ ਬਖਸ਼ਿਸ਼ ਮਿਹਰਾਮਤ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਪਾਵਨ ਪਵਿੱਤਰ ਤਖਤਾਂ ਤੇ ਪ੍ਰਕਾਸ਼ਮਾਨ ਹੋ ਕਰਕੇ ਦਰ ਆਈਆਂ ਸਮੂਹ ਸੰਗਤਾਂ ਨੂੰ ਦਰਸ਼ਨ ਦੇ ਦਾਰੇ ਬਖਸ਼ਿਸ਼ ਕਰਕੇ ਨਦਰੋ ਨਦਰੀ ਨਿਹਾਲ ਕੀਤਾ, ਆਪ ਜੀ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਜੀ, ਆਪ ਜੀ ਦੀ ਕਿਰਪਾ ਸਦਕਾ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਐਤਵਾਰ ਦੇ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ, ਗੁਰਮਤ ਵਿਚਾਰਾਂ ਹੋਈਆਂ, ਗਰੀਬ ਨਿਵਾਜ, ਆਪ ਜੀ ਕੇ ਪਾਵਨ ਪਵਿੱਤਰ ਦਰਬਾਰ ਦੀ ਸਮੁੱਚੀ ਸੇਵਾ ਨਿਭਾਉਂਦਿਆਂ, ਆਪ ਜੀ ਕੇ ਪਾਵਨ ਚਰਨਾਂ ਵਿੱਚ ਵਿਚਰਦਿਆਂ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਿਸ਼ ਕਰਦੇ ਨੇ, ਅੱਗੇ ਤੋਂ ਸਾਵਧਾਨਤਾ ਬਖਸ਼ਿਸ਼ ਕਰਨੀ, ਰਹਿਮਤ ਕਰਨੀ, ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਦਰ ਘਰ ਦੀ ਸੇਵਾ ਦੇ ਯੋਗ ਕਰ ਲੈਣਾ। ਸਤਿਗੁਰੂ ਜੀ, ਬੇਅੰਤ ਸੰਗਤਾਂ ਨੇ ਆਪ ਜੀ ਕੇ ਪਾਵਨ ਚਰਨਾਂ ਦੀਆਂ ਹਾਜ਼ਰੀਆਂ ਭਰੀਆਂ, ਤਿਲ ਫੁੱਲ ਭੇਟਾਵਾਂ ਆਪ ਜੀ ਕੇ ਚਰਨਾਂ ਵਿੱਚ ਅਰਪਣ ਕੀਤਾ, ਰਹਿਮਤਾਂ ਕਰਨੀਆਂ, ਸਮੂਹ ਸੰਗਤ ਦੀਆਂ ਹਾਜ਼ਰੀਆਂ ਭੇਟਾਵਾਂ ਦਰ ਤੇ ਪ੍ਰਵਾਨ ਕਰਦੇ ਹੋਏ ਸਮੂਹ ਸੰਗਤ ਨੂੰ ਦਰੋਂ ਘਰੋਂ ਨਾਮਦਾਨ, ਗੁਰਸਿੱਖੀ ਜੀਵਨ, ਚੜ੍ਹਦੀ ਕਲਾ ਬਖਸ਼ਿਸ਼ ਕਰਕੇ ਨਿਵਾਜਣਾ ਜੀਓ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ, ਘਰਾਂ ਪਰਿਵਾਰਾਂ ਵਿੱਚ ਸੁੱਖ ਵਰਤਾਉਣੀ, ਬੱਚਿਆਂ ਦੇ ਸਿਰ ਤੇ ਮਿਹਰ ਪਰਿਆਤ ਰੱਖਣਾ, ਗੁਰਸਿੱਖੀ ਦੀ ਦਾਤ, ਵਿਦਿਆ ਦੀ ਦਾਤ ਬਖਸ਼ਿਸ਼ ਕਰਨਾ, ਬੇਅੰਤ ਸੰਗਤਾਂ ਵੱਲੋਂ ਮੀਡੀਏ ਦੇ ਮਾਧਿਅਮ ਰਾਹੀਂ ਹਾਜ਼ਰੀਆਂ ਭਰੀਆਂ ਗਈਆਂ, ਸੇਵਾਵਾਂ ਭੇਜੀਆਂ ਗਈਆਂ, ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਨੀ, ਗੁਰਮਤ ਅਨੁਸਾਰ ਸਭਨਾਂ ਦੀਆਂ ਮਨੋਕਾਮਨਾ ਮਨੋਭਾਵਨਾ ਸੰਪੂਰਨ ਕਰਨੀਆਂ, ਸਭਨਾਂ ਨੂੰ ਦਰੋਂ ਘਰੋਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਿਵਾਜਣਾ। ਗਰੀਬ ਨਿਵਾਜ ਆਪ ਜੀ ਕੇ ਹਜ਼ੂਰ ਸੰਗਤਾਂ ਵੱਲੋਂ ਅਰਦਾਸ ਬੇਨਤੀਆਂ ਹਨ, ਸੱਚੇ ਪਾਤਸ਼ਾਹ ਜੀ ਸਵਰਗਵਾਸੀ ਸਰਦਾਰ ਮਨੋਹਰ ਸਿੰਘ ਪਾਵਾ ਤੇ ਬੀਬੀ ਅਮਰਜੀਤ ਕੌਰ ਪਾਵਾ, ਤਿਨ੍ਹਾਂ ਦੇ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਵਾਸਤੇ ਅਰਦਾਸ ਹੈ, ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣਾ, ਅਤੇ ਮਨੋਹਰ ਸਿੰਘ ਪਾਵਾ ਬੀਬੀ ਅਮਰਜੀਤ ਕੌਰ ਨੂੰ ਆਤਮਿਕ ਸ਼ਾਂਤੀ ਬਖਸ਼ਿਸ਼ ਕਰਨੀ,
ਸਵਰਗਵਾਸੀ ਸਰਦਾਰ ਜਗਜੀਤ ਸਿੰਘ ਅਰੋੜਾ ਤੇ ਮਾਤਾ ਸੁਰਿੰਦਰ ਕੌਰ ਤਿੰਨਾਂ ਦੇ ਪਰਿਵਾਰ ਵੱਲੋਂ ਆਤਮਿਕ ਸ਼ਾਂਤੀ ਦੀ ਅਰਦਾਸ ਹੈ, ਆਪ ਜੀ ਨੇ ਕਿਰਪਾ ਕਰਨੀ। ਅਮਰਜੀਤ ਕੌਰ ਜੀ ਦੇ ਪਰਿਵਾਰ ਵੱਲੋਂ ਸੁੱਖ ਸ਼ਾਂਤੀ ਤੇ ਚੜ੍ਹਦੀ ਕਲਾ ਦੀ ਅਰਦਾਸ ਹੈ। ਸਵਰਗਵਾਸੀ ਅਮਰਜੀਤ ਸਿੰਘ ਜਰਾਲ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਜਗੀਰ ਕੌਰ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਸੁੱਖ ਸ਼ਾਂਤੀ ਅਤੇ ਚੜ੍ਹਦੀ ਕਲਾ ਵਾਸਤੇ ਆਪ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ। ਬੀਬੀ ਹਰਜੀਤ ਕੌਰ ਭਸੀਨ ਦੀ ਦੇਹ ਅਰੋਗਤਾ ਵਾਸਤੇ ਅਰਦਾਸ ਬੇਨਤੀ ਹੈ। ਭਾਈ ਜਸਵੰਤ ਸਿੰਘ ਜੀ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ, ਭਾਈ ਰਣਜੀਤ ਸਿੰਘ ਜੀ ਚੱਠਾ ਸਮੂਹ ਪਰਿਵਾਰ ਵੱਲੋਂ ਚੜ੍ਹਦੀ ਕਲਾ ਦੀ ਅਰਦਾਸ, ਬੀਬੀ ਸੁਰਿੰਦਰ ਕੌਰ ਜੀ ਸੁੱਖ ਸ਼ਾਂਤੀ ਚੜ੍ਹਦੀ ਕਲਾ ਦੀ ਅਰਦਾਸ, ਬੀਬੀ ਪ੍ਰਭਜੀਤ ਕੌਰ ਵੱਲੋਂ ਸੱਚੇ ਪਾਤਸ਼ਾਹ ਜੀ ਉਹਨਾਂ ਦੇ RN ਦੇ ਇਗਜ਼ਾਮ ਹਨ ਉਹਨਾਂ ਦੀ ਸਫਲਤਾ ਵਾਸਤੇ ਆਪ ਜੀ ਕੇ ਚਰਨਾਂ ਵਿੱਚ ਅਰਦਾਸ, ਸੋਖੀ ਵਿਰਦੀ ਸੇਗੂ ਪਰਿਵਾਰਾਂ ਵੱਲੋਂ ਆਪ ਚੜ੍ਹਦੀ ਕਲਾ ਦੀ ਅਰਦਾਸ, ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਬੀਬੀ ਸੁਖਵਿੰਦਰ ਕੌਰ ਜੀ ਦਾ ਅੱਜ ਜਨਮ ਦਿਨ, ਆਪ ਜੀ ਨੇ ਕਿਰਪਾ ਕਰਨੀ ਸਦਾ ਮੇਰਾ ਭਰਿਆ ਹੱਥ ਰੱਖਣਾ। ਭਾਈ ਕੁਲਵੀਰ ਸਿੰਘ ਸਾਹਨੀ ਅਤੇ ਬੀਬੀ ਇੰਦਰਜੀਤ ਕੌਰ ਸਾਹਨੀ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ। ਬੀਬੀ ਪਰਮਜੀਤ ਕੌਰ ਔਲਖ ਜੀ ਦੀ ਬਰਸੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਅਰਦਾਸ ਬੇਨਤੀ, ਆਪ ਜੀ ਨੇ ਕਿਰਪਾ ਕਰਨੀ। ਸਮੂਹ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ, ਅਰਦਾਸਾਂ ਬੇਨਤੀਆਂ ਦਰ ਤੇ ਪ੍ਰਵਾਨ ਕਰਨੀਆਂ। ਬੇਅੰਤ ਸੰਗਤਾਂ ਵੱਲੋਂ ਬੇਅੰਤ ਮਾਇਆ ਅਰਦਾਸਾਂ ਭੇਟਾ ਗੁਰੂ ਘਰ ਲਈ ਆਈ, ਆਪ ਜੀ ਨੇ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਨਵਾਜਣਾ। ਗਰੀਬ ਨਵਾਜ ਇਸ ਵਕਤ ਕਿਰਪਾ ਕਰੋ ਜੀ, ਸਮੂਹ ਸੰਗਤ ਨੂੰ ਨਿਹਾਲ ਕਰਦੇ ਹੋਏ ਪਾਵਨ ਪਵਿੱਤਰ ਹੁਕਮ ਬਖਸ਼ੋ ਜੀ। ਹੁਕਮ ਤੋਂ ਉਪਰੰਤ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਕਿਰਪਾ ਕਰਨੀ, ਆਪਣੇ ਅਗਲੇ ਦੀਵਾਨ ਸਜਾਉਣ ਦੇ ਲਈ ਹਾਲ ਨੰਬਰ 1 ਵਿੱਚ ਜਾਣ ਦੀ ਆਪ ਜੀ ਨੇ ਆਗਿਆ ਬਖਸ਼ਿਸ਼ ਕਰਨੀ ਆਪਣੇ ਸੁਖਾਸਨਾਂ ਦੀ। ਆਪ ਜੀ ਨੇ ਕਿਰਪਾ ਕਰਨੀ ਗਰੀਬ ਨਵਾਜ ਸਹੀ ਪਿਆਰੇ ਮਿਲਣਾ, ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚੇਤਾ ਹੋਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ ਤਬੈ ਚਲਾਇਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹ ਦਸਵੀਂ ਪ੍ਰਥਮ ਕਵੀ ਬਾਜ ਬੇਨਤੀ ਜਾਓ ਭਾਈ, ਹਮਰੀ ਘਰੋ ਹਾਦਰ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨ ਮਨ ਹੈ ਹਮਾਰਾ, ਆਪਣਾ ਜਾਨ ਗੁਰਬ੍ਰਤ ਪਾਰਾ। ਹਮਰੇ ਦੁਸ਼ਵੈ ਤੁਮ ਘਾਵੋ, ਆਪ ਹਾਦੈ ਮੋਹੇ ਬਚਾਵੋ। ਸੁਖੀ ਵਸੈ ਮੋਰੋ ਪੁਰਵਾਰਾ, ਸੇਵਕ ਸਿੱਖ ਸਭੈ ਕਰਤਾਰ। ਮੋਹ ਰੱਛਾ ਨਿਜ ਕਰਦੈ ਕਰੀਐ, ਸਭ ਰਣ ਕੋ ਵਾਹ ਸੰਘਰੀਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਚਾੜ ਕੋਈ ਓਵਰ ਨਾ ਧਿਆਉਂ, ਜੋ ਬਰਚਾਉ ਸੋ ਤੁਮ ਤੇ ਪਾਉਂ। ਸੇਵਕ ਸਿੱਖ ਹਮਾਰੇ ਤਾਰੀਐ ਹੈ, ਚੁੰਟ ਸਦਰ ਹਮਾਰੇ ਮਾਰੀਆ। ਆਪ ਹਾਦੈ ਮੁਜੈ ਬਰੀਆ, ਮਰਨ ਕਾਲ ਕਾ ਤ੍ਰਾਸਨ ਵਰੀਐ। ਖੁਜੋ ਸਦਾ ਹਮਾਰੇ ਪੱਛਾ, ਸ੍ਰੀ ਅਸਤੁਜੂ ਕਰਿਓ ਰੱਛਾ। ਰਾਖ ਲੇਹੋ ਮੋਏ ਰਾਖ ਨੁਹਾਰੇ, ਸਾਹਿਬ ਸੰ ਸਹਾਇ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪੁਰ ਚਤੁਰਦਸ ਗੰਤਾ। ਕਾਲ ਪੈ ਬ੍ਰਹਮਾ ਬਵਤਰਾ, ਕਾਲ ਪਾਏ ਸਿਵ ਜੋ ਅਵਤਰਾ। ਕਾਲ ਪਾਏ ਕਰ ਬਿਸਨ ਪ੍ਰਕਾਸਾ, ਸਕਲ ਕਾਲ ਕਾ ਕੀਆ ਤਮਾਸਾ। ਜਮਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂਤੀਓ। ਜਮਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਂ ਹਮਾਰਾ। ਜਮਨ ਕਾਲ ਸਭ ਜਗਤ ਬਣਾਇਓ, ਦੇਵ ਦੈ ਦਕਸ਼ਨ ਪੁਜਾਇਓ। ਆਦਮ ਤੇ ਕੈ ਅਵਤਾਰਾ, ਸੋਈ ਗੁਰੂ ਸਮਝੋ ਹਮਾਰਾ। ਨਮਸਕਾਰ ਸਹੀ ਕੋ ਹਮਾਰੀ, ਸਕਲ ਪ੍ਰਜਾ ਜਿਨੇ ਆਪ ਸਵਾਰੀ। ਸਿਵਕਨ ਕੋ ਸਭ ਗੁਰੀ, ਸੁਤਰਨ ਕੋ ਬਲਮੋ ਬੁਧ ਕੀਓ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚਿੱਟੀ ਤੇ ਕੁੰਚਰਿਆ ਸੂਲਾ, ਸਭ ਕਿਰਪਾ ਜਿਸ਼ਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਹੀ ਪੀਰ ਪਛਾਣੈ, ਘਟ ਘਟ ਕੇ ਪਟ ਪਟ ਕੀ ਜਾਣੈ। ਜਬ ਉਦ ਕਰ ਕਰਾ ਕਰਤਾਰਾ, ਪ੍ਰਜਾ ਧਰਤਵ ਦੇਹ ਅਪਾਰਾ। ਜਬਿਆ ਕਰ ਕਰਤ ਹੋ ਕਮੂ, ਤੁਮ ਮੈਂ ਮਿਲ ਦੇਹ ਤਰ ਸਮੂ। ਜਿਤੇ ਬਦਨ ਸਿਰ ਸਭ ਧਾਰੈ, ਆਪ ਆਪਣੀ ਬੂਝ ਉਚਾਰੈ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦੇ ਅਰਿਆਲਮ। ਨਿਰੰਕਾਰ ਨਿਰਭਕਾ ਨਿਰਡੰਬ, ਆਦਿ ਨਿਰਨਾਦ ਸੰਭਵ। ਤਾਕਾ ਮੂੜ ਉਚਾਰਤ ਭੇਦਾ, ਜਾਗੋ ਭੇਵ ਨ ਪਾਵਤ ਵੇਦਾ। ਤਾਕੋ ਕਰ ਪਾਹਨ ਅਨੁਮਾਨਤ, ਮਹਾਂਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕੋ ਕਹਿ ਸਦਾ ਸਿੰਘ, ਨਿਰੰਕਾਰ ਕਚਿਨਤ ਨੈ ਭੇਵ। ਆਪ ਆਪਣੀ ਬੁੱਧ ਹੈ ਜੇਤੀ, ਬਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨਾ ਜਾਹੇ ਪਸਾਰਾ, ਕਿਵ ਸਜਾ ਪ੍ਰਥਮ ਸੰਸਾਰਾ। ਏਕ ਹੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੂਪਾ। ਅੰਡ ਜਿਸ ਸੇਤੇ ਯਕੀਨੀ, ਉਤ ਬਜ ਖਾਨ ਬਹੁ ਰਚ ਦੀਨੀ। ਕਹੂੰ ਫੂਲ ਰਾਜਾ ਹਵੈ ਬੈਠਾ, ਕਹੂੰ ਸਿਮਟ ਪ੍ਰਸੰਗ ਕਰੇ ਕੈਠਾ। ਸਿਗਰੀ ਸਿਸ਼ ਦਿਖਾਏ ਚੰਭਵ, ਆ ਜੁਗਾ ਸਰੂਪ ਸਿੰਘ ਭਵ। ਅਬ ਰੱਛਾ ਮੇਰੀ ਤੁਮ ਕਰੋ, ਸਿੱਖੋ ਵਾਰੇ ਸਿੱਖ ਸੰਘਰੋ। ਦੁਖ ਜਿਤੇ ਅਠਵਾ ਸਿੱਖ ਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ। ਜੇ ਅਸ ਤੁਝ ਤਵ ਸਰਨੀ ਪਰੇ, ਤਿਨਕੇ ਦੁਸ਼ ਦੁਖ ਤਵੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਕਟ ਸਵਟਾਰੇ। ਜੋ ਗਲ ਕੋਈ ਗਬਾਰ ਤੇ ਆਏ ਹੈ, ਤਾਂ ਕੇ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਂ ਇਹ ਸਭ ਕਾਲ

ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ, ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨਾਉ, ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਕਰ ਨਾਉ, ਨਿਧਾਵੈ ਧਾਏ ਸਭ ਥਾਈ ਹੋਏ ਸਹਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। ਹੇ ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਂ, ਨਿਓਟਿਆਂ ਦੀ ਓਟ, ਗੁਰੂ ਗਰੀਬ ਨਿਵਾਜ, ਧੰਨ ਗੁਰੂ ਗ੍ਰੰਥ ਸਾਹਿਬ, ਸੱਚੇ ਪਾਤਸ਼ਾਹ ਜੀ ਆਪ ਜੀ ਨੇ ਮਹਾਨ ਮਹਾਨ ਕਿਰਪਾ ਕੀਤੀ, ਆਪ ਜੀ ਦੀ ਕਿਰਪਾ ਸਦਕਾ ਸੰਪੂਰਨਤਾ ਹੋਈ, ਸਤਿਗੁਰੂ ਜੀ ਦੀਵਾਨਾਂ ਦੀ ਸੰਪੂਰਨਤਾ ਤੋਂ ਉਪਰੰਤ ਆਪ ਜੀ ਕੇ ਪਾਵਨ ਪਵਿੱਤਰ ਸਰੂਪ ਦੀ ਸੇਵਾ ਹੋਈ, ਚੌਪਈ ਸਾਹਿਬ ਬਾਣੀ ਦੇ ਪਾਠ ਕੀਤੇ ਗਏ, ਸੇਵਾ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ, ਸਤਿਗੁਰੂ ਜੀ ਕਿਰਪਾ ਕਰੋ, ਇਸ ਵਕਤ ਪਾਵਨ ਅਸਥਾਨਾਂ ਤੋਂ ਨਿੱਜੀ ਅਸਥਾਨਾਂ ਵੱਲ ਚਾਲੇ ਪਾਉਣ ਦੀ ਆਗਿਆ ਬਖਸ਼ੋ ਜੀ। ਰਾਹ ਪੈਂਡੇ ਵਿੱਚ ਅੰਗ ਸੰਘ ਸਹਾਈ ਹੋਣਾ ਸਹੀ ਪਿਆਰੇ ਮੇਲ, ਜਿਨ੍ਹਾਂ ਵੇਲੇ ਆਪ ਜੀ ਕਾ ਨਾਮ ਚਿੱਤਾ ਵੈ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੀ ਸਰਬੱਤ ਦਾ ਭਲਾ। ਵਾਹਿਗੁਰੂ।

0: ਵਾਹਿਗੁਰੂ ਜੀ ਕੀ ਫਤਿਹ। ਸੰਗਤਾਂ ਨੂੰ ਬੇਨਤੀ ਆ ਗੈਲਰੀ ਨੰਬਰ 1 ਦੇ ਵਿੱਚ ਦਰਸ਼ਨ ਤਾਂ ਰਹੇ ਕਰੋ ਤੇ ਨਾਲ ਦੇਗ ਵੀ ਉੱਥੇ ਵਰਤੀ ਜਾ ਰਹੀ ਹੈ ਜੀ। ਉੱਥੇ ਜਾ ਕੇ ਨਤਮਸਤਕ ਹੋਣ ਦੀ ਕਿਰਪਾ ਕਰਨੀ ਸਭ ਨੇ। ਇੱਥੇ ਖਾਲਸਾ ਸਕੂਲ ਨੂੰ ਆਪਾਂ ਡਿਸਟਰਬ ਨਾ ਕਰੀਏ, ਡਿਸਟ੍ਰੈਕਟ ਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਸੰਗਤ ਦੀਵਾਨ ਹਾਲ ਵਿੱਚ ਆ ਰਹੀ ਹੈ ਗੁਰੂ ਸਾਹਿਬ ਮੱਥਾ ਟੇਕਣ ਤੇ ਦੀਵਾਨ ਵਿੱਚ ਜੁੜਨ ਲਈ, ਉਹਨਾਂ ਨੂੰ ਉਹਨਾਂ ਲਈ ਇਨਫੋਰਮੇਸ਼ਨ ਹੈਗੀ ਹੈ ਕਿ ਦੀਵਾਨ ਉੱਪਰ ਸਜੇ ਹੋਏ ਨੇ ਗੁਰੂ ਸਾਹਿਬ ਨੇ। ਹੁਣ ਇੱਥੇ ਇਸ ਵੇਲੇ ਖਾਲਸਾ ਸਕੂਲ ਦਾ ਪ੍ਰੋਗਰਾਮ ਹੋਣਾ, ਸਾਡੀ ਅਸੈਂਬਲੀ ਸ਼ੁਰੂ ਹੋਣੀ ਹੈ ਹਰ ਸੰਡੇ 2 ਵਜੇ ਆਨਵਰਡਸ। ਇਹ ਹਾਲ ਮੇਨ ਹਾਲ ਹੈਗਾ, ਇਹ ਖਾਲਸਾ ਸਕੂਲ ਲਈ ਯੂਜ਼ ਹੁੰਦਾ ਹੈ। ਸੋ ਗੈਲਰੀ ਨੰਬਰ 1 ਜਿਹੜੀ ਗੈਲਰੀ 1 ਉੱਤੇ ਹੈ, ਮੇਰੇ ਲੈਫਟ ਸਾਈਡ ਤੇ ਜਿਹੜੀ ਹੈਗੀ ਹੈ ਉੱਥੇ ਗੁਰੂ ਮਹਾਰਾਜ ਦੇ ਦੀਵਾਨ ਸਜੇ ਹੋਏ ਨੇ। ਕੀਰਤਨ ਵੀ ਹੋ ਰਿਹਾ ਤੇ ਦੇਗ ਵੀ ਵਰਤਾਈ ਜਾ ਰਹੀ ਹੈ।

0: 我得要先别离开他，先不提这个问题。
1: 晚上十二点。

ਸਾਰੀ ਸਾਧ ਸੰਗਤ, ਖਾਲਸਾ ਸਕੂਲ ਦੇ ਪਿਆਰੇ ਬੱਚੇ, ਬੱਚਿਆਂ ਦੇ ਮਾਤਾ ਪਿਤਾ ਤੇ ਬਜ਼ੁਰਗ, ਸਾਰੀ ਸੰਗਤ ਹੱਥ ਜੋੜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ 2 ਮਿੰਟ ਲੇਟ ਹੋ ਗਏ ਹਾਂ ਤੇ ਹੁਣ ਅਸੈਂਬਲੀ ਸ਼ੁਰੂ ਕਰਨ ਲੱਗੇ ਹਾਂ। ਸਾਰੇ ਬੱਚੇ ਜਿੱਥੇ ਵੀ ਨੇ ਪਲੀਜ਼ ਬੈਠ ਜਾਓ। ਤੇ ਲੱਗਦਾ ਹੌਲੀ ਹੌਲੀ ਆ ਰਹੇ ਹਨ ਬੱਚੇ। ਆਓ ਸਾਰੇ ਅਸੈਂਬਲੀ ਸ਼ੁਰੂ ਕਰਦੇ ਹਾਂ ਜੀ। ਅੱਖਾਂ ਬੰਦ ਕਰਕੇ ਸਾਰੇ ਟਿੱਕ ਕੇ ਬੈਠੋ ਜੀ। ਆਪਣੇ ਬੈਗ ਛੱਡ ਦਿਓ, ਇੱਕ ਦੂਜੇ ਨੂੰ ਟੱਚ ਨਹੀਂ ਕਰਨਾ।

ਕੁਛ ਬੱਚਿਆਂ ਦੇ ਪੇਰੈਂਟਸ ਮੈਨੂੰ ਮਿਲਦੇ ਨੇ ਤੇ ਕਹਿੰਦੇ ਨੇ ਮੇਰੇ ਬੱਚੇ ਨੇ ਸਟੇਜ ਤੇ ਬੈਠਣਾ ਹੈ, ਅੱਜ ਵੀ ਹੋਇਆ। ਸੋ ਬੜੀ ਚੰਗੀ ਗੱਲ ਹੈ, ਹਰ ਇੱਕ ਮਾਂ ਬਾਪ ਚਾਹੁੰਦਾ ਮੇਰਾ ਬੱਚਾ ਪਾਠ ਸਿੱਖੇ, ਪਰ ਕਈ ਬੱਚਿਆਂ ਨੂੰ ਨਾ ਪੰਜ ਪੌੜੀਆਂ ਦਾ ਪਾਠ ਵੀ ਨਹੀਂ ਆਉਂਦਾ ਚੰਗੀ ਤਰ੍ਹਾਂ। ਸੋ ਸਾਡੀ ਕੋਸ਼ਿਸ਼ ਹੈ ਜਿਨ੍ਹਾਂ ਬੱਚਿਆਂ ਨੂੰ ਅਸੈਂਬਲੀ ਪੂਰੀ ਯਾਦ ਹੈ ਉਹ ਸਟੇਜ ਤੇ ਬੈਠਣ। ਸੋ ਹੁਣ ਚਿੰਤਨ ਸਿੰਘ ਜੀ ਅਨਾਊਂਸਮੈਂਟ ਵੀ ਕਰਨਗੇ। ਸੋ ਆ ਹੁਣ ਮੈਂ ਬੇਨਤੀ ਕਰਾਂਗਾ, ਜ਼ਰੂਰ ਤੁਸੀਂ ਆਪਣੇ ਬੱਚਿਆਂ ਨੂੰ ਯੂਟਿਊਬ 'ਤੇ ਕਈ ਅਸੈਂਬਲੀ ਸਾਡੀਆਂ ਹੈਗੀਆਂ ਨੇ, ਸੋ ਦੇਖ ਕੇ ਉਹਨਾਂ ਨੂੰ ਬੱਚਿਆਂ ਨੂੰ ਸਿਖਾਓ। ਆਪ ਰੋਜ਼ ਸੁਣੋ, ਰੋਜ਼ ਨਾਲ ਬੱਚਿਆਂ ਨੂੰ ਕਰਾਓਗੇ, ਜਿਉਂ ਜਿਉਂ ਬਾਣੀ ਬੱਚਿਆਂ ਨੂੰ ਯਾਦ ਹੋਏਗੀ ਸਿਮਰਨ 'ਚ ਜੁੜਨਗੇ, ਤੁਸੀਂ ਵੇਖੋ ਉਹਨਾਂ ਦੀ ਪੜ੍ਹਾਈ ਵੀ ਵਧੀਆ ਹੋਏਗੀ ਅਤੇ ਚੰਗੇ ਇਨਸਾਨ ਬਣਨਗੇ। ਆਓ ਗੁਰੂ ਮਾਤ ਕਿਰਪਾ ਕਰਨ, ਹੁਣ ਊੜਾ ਐੜਾ ਈੜਾ ਸਾਰੇ ਪੜ੍ਹੋ।

ਐਕਚੁਅਲੀ ਮੈਂ ਗੱਲ ਕਹਿਣਾ ਚਾਹੁੰਦਾ ਸੀ ਸਾਰਿਆਂ ਨੂੰ ਕਿ ਜਿੱਥੇ ਤੁਸੀਂ ਬੱਚਿਆਂ ਨੂੰ ਪਾਠ ਯਾਦ ਕਰਾਉਂਦੇ ਹੋ, ਸਿਮਰਨ ਕਰਾਉਂਦੇ ਹੋ, ਦੋਨੋਂ ਤੁਹਾਡੇ ਸਾਰੇ ਪੇਰੈਂਟਸ, ਇੱਕ ਦੋ ਪੇਰੈਂਟਸ ਇੱਥੇ ਜ਼ਰੂਰ ਖੜ੍ਹੇ ਹੋਣ। ਦੇਖੋ ਜੇ ਤੁਹਾਡਾ ਬੱਚਾ ਇੱਥੇ ਸਟੇਜ 'ਤੇ ਬੈਠਾ ਹੋਇਆ, ਹੁਣ ਕਿੰਨੇ ਅੱਛੇ ਲੱਗ ਰਹੇ ਨੇ ਬੱਚੇ, ਹੈ ਨਾ, ਬਾਣੀ ਪੜ੍ਹ ਰਹੇ ਨੇ ਅੱਖਾਂ ਬੰਦ ਕਰਕੇ, ਪਰ ਕਈ ਵਾਰ ਇੱਥੇ ਬੈਠ ਕੇ ਬੱਚੇ ਸ਼ਰਾਰਤ ਕਰਦੇ ਨੇ, ਇੱਕ ਦੂਜੇ ਨੂੰ ਛੇੜਦੇ ਆ, ਉਹ ਤੁਹਾਡੀ ਰਿਸਪੋਂਸਿਬਿਲਟੀ ਹੈ

ਇਹ ਨਾ ਕਹੇ ਕਿ ਤੁਹਾਡਾ ਬੱਚਾ ਇਸ ਤਰ੍ਹਾਂ ਕਰ ਰਿਹਾ ਸੀ, ਤੁਸੀਂ ਨੇੜੇ ਹੋ ਕੇ ਪਹਿਲਾਂ ਹੀ ਬੱਚਿਆਂ ਨੂੰ ਸੁਧਾਰ ਦੇਣਾ, ਇਹ ਮੈਂ ਜ਼ਰੂਰ ਗੱਲ ਕਰਨਾ। ਅੱਜ ਮੈਨੂੰ ਲੱਗਦਾ ਸਾਰੇ ਠੀਕ ਬੈਠੇ ਨੇ, ਹੈ ਨਾ। ਕਈ ਵਾਰ ਬੜੀ ਇੱਥੇ ਹਲਚਲ ਜੀ ਹੁੰਦੀ ਹੈ, ਸੋ ਭੁੱਲਾਂਗੋ ਦੀ ਮਾਫ਼ੀ ਜੀ। ਦਸ ਪਾਤਸ਼ਾਹਾਂ ਦੇ ਨਾਮ। ਸੋ ਪੇਰੈਂਟਸ, ਤੁਸੀਂ ਬੱਚਿਆਂ ਦੇ ਮਾਤਾ ਪਿਤਾ, ਤੁਸੀਂ ਆਪ ਵੀ ਸਿੱਖ ਰਹੇ ਹੋ, ਬੱਚਿਆਂ ਨੂੰ ਵੀ ਸਿਖਾ ਰਹੇ ਹੋ। ਹੈਸੀਟੇਟ ਨਾ ਕਰੋ, ਨਾਲ ਬੋਲੋ ਸਾਰੇ, ਉੱਚੀ ਆਵਾਜ਼। ਦੂਰੋਂ ਦੇ ਨਾਮ ਬੋਲਣੇ, ਗੁਰੂ ਦੀ ਬਾਣੀ ਪੜ੍ਹਨੀ ਹੈ, ਸੋ ਕੋਈ ਹੈਸੀਟੇਟ ਨਾ ਕਰੋ। ਆਵਾਜ਼ ਤੁਹਾਡੀ ਖਰਾਬ ਹੈ, ਠੀਕ ਹੋ ਜਾਏਗੀ, ਹੋ ਜਾਂਦੀ ਹੈ। ਸਾਰੇ ਬੋਲੋ ਜੀ।

0: ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਹੜੇ ਬੱਚੇ ਨਾਲ ਸਟੇਜ ਤੇ ਬੈਠ ਕੇ ਪਹਿਲੀ ਵਾਰ ਕਈਆਂ ਬੱਚਿਆਂ ਨੇ ਨਾਲ ਬੈਠ ਕੇ ਕੀਤਾ, ਬਹੁਤ ਅੱਛਾ ਕਰ ਰਹੇ ਸਨ। ਤੇ ਸਾਰੀ ਸੰਗਤ ਦਾ, ਸਾਰੇ ਸਟ੍ਰਿੰਗ ਇੰਸਟਰੂਮੈਂਟ ਤੇ ਇੰਸਟਰੂਮੈਂਟ ਜਿਹੜੇ ਵੀ ਵਾਜਾ ਤਬਲਾ ਵਜਾ ਰਹੇ ਸਨ ਬੱਚੇ, ਸਾਰਿਆਂ ਦਾ ਧੰਨਵਾਦ ਹੈ ਜੀ। ਭੁੱਲਾ ਚੁੱਕਣ ਦੀ ਖਿਮਤ, ਸਾਰੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੀ ਫਤਿਹ। ਜਸਟ ਅ ਕੁਇਕ ਅਨਾਊਂਸਮੈਂਟ, ਰੀਆਈਟਰੇਟਿੰਗ ਜਿਹੜੀ ਗੱਲ ਭਾਈ ਸਾਹਿਬ ਜੀ ਨੇ ਕਹੀ ਹੈ। ਸੋ ਵੀ ਡੂ ਵਾਂਟ ਕਿ ਅਸੈਂਬਲੀ ਦੀ ਕੁਆਲਿਟੀ ਰਿਮੇਨਸ ਗੁੱਡ, ਐਂਡ ਦੈਟਸ ਵਾਈ ਵੀ ਵਾਂਟ ਕਿਡਸ ਹੂ ਆਰ ਟ੍ਰੇਨਡ ਇਨ ਦੀ ਅਸੈਂਬਲੀ ਸਿਟਿੰਗ ਔਨ ਦਾ ਸਟੇਜ। ਸੋ ਤੁਸੀਂ ਜੇ ਚਾਹੁੰਦੇ ਹੋ ਟੈਸਟ ਕਰਵਾਉਣਾ, ਜਾਂ ਬੱਚੇ ਟੈਸਟ ਆਪਣੇ ਆਪ ਨੂੰ ਕਰਾਉਣਾ ਚਾਹੁੰਦੇ ਨੇ ਫੋਰ ਅਸੈਂਬਲੀ, ਤੁਸੀਂ ਮੈਨੂੰ ਆਪਣੇ ਨਾਂ ਦੇ ਸਕਦੇ ਹੋ। ਸਤਿੰਦਰਜੀਤ ਭੈਣ ਜੀ ਇਜ਼ ਆਲਸੋ ਸਿਟਿੰਗ ਦੇਅਰ, ਉਹਨਾਂ ਨੂੰ ਦੇ ਸਕਦੇ ਹੋ ਨਾਂ। ਜਾਂ ਸੁਖਵਿੰਦਰ ਭੈਣ ਜੀ ਆਰ ਲੈਵਲ 7 ਟੀਚਰਸ, ਤੁਸੀਂ ਉਹਨਾਂ ਨੂੰ ਵੀ ਦੇ ਸਕਦੇ ਹੋ ਨਾਂ। ਐਂਡ ਵੀਲ ਦੈਨ ਲੈਟ ਯੂ ਨੋ ਕਿ ਕਿਸ ਦਿਨ ਕਿਸ ਵੇਲੇ ਵੀ ਵਿਲ ਟੈਸਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂ ਕੈਨ ਗੋ ਟੂ ਯੋਰ ਕਲਾਸਿਸ।